जा रही हां, माजरत कर दी, कुछ कुछ मेरे मुंह दे विचों अगर उर्दू लफ्ज निकल रहे, मैं पूरी कोशिश कर रही कि मैं पूरी तरह पंजाबी धमाका जो हमारा जो साडा इंतजार कर रहा, तो हूं फिर देर किस गल दी। तो मैं कह चलो जी ब्रॉडफोर्ड एशियन रेडियो 1430 AM दे उपर हूं आयशा अख्तर आ गई अपने रंग दे उपर ते छा गई अपने प्यारे प्यारे सुनने वाले दे नाल ते हूं मेरी बहुत खूबसूरत ते मेरी ओह डॉक्टर भी ते मेरी ओह टीचर भी ते मेरी बहुत प्यारी प्यारी जर्मनी तो हूं ज्वाइन करने लगी आ ते उन्हें ज्वाइन किया साड़ी वो क्या कहती है आसमान जी अल्लाह ने बड़ा इज्जत दिता बड़ा मुकाम दिता। देखो जी हूं ओदे भी क्लिप्स जड़े ओ मैं स्लोली स्लोली अपने बहुत ही खूबसूरत सुनने वाले भी सुनावांगी। इस तो अलावा बहुत कुछ जड़ा नैक्सट साडा प्रोग्राम होएगा ते की कमाल दियां गल्लां ते जेदियां जेदियां कोई उलझना ते टेंशना कठियां करके क्योंकि क्वालिफाइड है साडे कोल एक ऐसा वतन दा हीरा के जड़ा गैर वतन दे विच अपने जौहरे कमाले जौहर जड़ा ओ दिखा रहा ते क्या ओह इंसानियत की खिदमत कर रही साड़ी बहुत ही खूबसूरत है और खूबसूरत भी है अल्लाह ने जाहरी हुसन भी दिता ते बातनी भी। और जी बिल्कुल जी प्रॉमिस है तुहानू पता कि आयशा अख्तर ने प्रॉमिस किया पंजाबी दे उत्ते पंजाबी ते मैं उतर है चाहे विच मैनू कोई बड़ी स्ट्रगल होंदी आ लेकिन कोई गल नहीं ਇਹ ਵੀ ਮੈਂ ਮੈਨਸ਼ਨ ਕਰਦਾ ਉਰਦੂ ਜਿਹੜੀ ਆ ਉਹ ਮਿਕਸਚਰ ਆਫ ਡਿਫਰੈਂਟ ਲੈਂਗੁਏਜਿਸ ਉਰਦੂ ਜਿਹੜੀ ਆ ਉਹ ਡਿਫਰੈਂਟ ਜ਼ਬਾਨਾਂ ਦੇ ਨਾਲ ਮਿਲ ਕੇ ਬਣੀ ਜਿਹਨੂੰ ਅਸੀਂ ਇਸ ਲਈ ਲਸ਼ਕਰੀ ਜ਼ਬਾਨ ਬੋਲਦੇ ਹਾਂ ਇਹਦੇ ਵਿੱਚ ਪੰਜਾਬੀ ਇੰਗਲਿਸ਼ ਹਿੰਦੀ ਅਤੇ ਇਹਦੇ ਵਿੱਚ ਪਸ਼ਤੋ ਅਤੇ ਫਾਰਸੀ ਦੇ ਜਿਹੜੇ ਅਲਫਾਜ਼ ਹੈ ਨਾ ਉਹ ਮੈਂ ਕਿਹਾ ਜੀ ਤੁਸੀਂ ਫਿਕਰ ਨਾ ਕਰੋ ਬੜਾ ਬੜਾ ਇਹ ਬਹੁਤ ਕੁਝ ਚੱਲੇਗਾ ਜ਼ਬਾਨ ਦੇ ਉੱਤੇ ਤੁਸੀਂ ਇਹ ਜਿਹੜਾ ਹੈ ਨਾ ਬੋਲੇ ਦਾ ਬੈਰੀਅਰ ਹੈ ਨਾ ਇੱਕ ਲੈਂਗੁਏਜ ਦਾ ਉਹ ਖਤਮ ਕਰਕੇ ਸਾਰੇ ਜਿਹੜੇ ਐਂਟਰਟੇਨਮੈਂਟ ਹਾਸਲ ਕਰਨ ਵਰਲਡ ਵਾਈਡ ਦੁਨੀਆਂ ਦੇ ਉੱਤੇ ਛਾ ਜਾਏ ਬ੍ਰਾਫਰੇਸ਼ਨ ਰੇਡੀਓ 1430 AM ਕਮਾਲ ਕਰ ਦਿੱਤਾ ਜੀ ਕਮਾਲ ਕਰ ਦਿੱਤਾ ਧਮਾਕੇ ਕੀਤੇ ਜੀ ਬੜੇ ਲੇਕਿਨ ਪੋਜ਼ਿਟਿਵ ਸੈਂਸ ਦੇ ਵਿੱਚ ਅਸੀਂ ਇਹ ਲਫ਼ਜ਼ ਜਿਹੜਾ ਨਾ ਪਹਿਲਾਂ ਬੜੇ ਡਰਦੇ ਡਰਦੇ ਬੋ ਹੁਣ ਅਸੀਂ ਖੁੱਲ੍ਹ ਕੇ ਬੋਲੀਦਾ ਜੀ ਅਸੀਂ ਧਮਾਕੇ ਕਰਨੇ ਆ ਜੀ ਧਮਾਕੇ ਕਰਨੇ ਆ ਜੀ ਧਮਾਕੇ ਕਰਨੇ ਆ ਜੀ ਬੜਾ ਇਹਦੇ ਤੇ ਗ੍ਰਿਪ ਪਾਣੀ ਆ ਜੀ ਲਫ਼ਜ਼ ਦੇ ਉੱਪਰ ਲੇਕਿਨ ਅਸੀਂ ਆਪਣੇ ਕਮਾਲ ਜੋਹਰ ਦਿਖਾਉਂਦੇ ਆ ਹੋਇਆ ਕਿ ਕਿੱਥੇ ਕਿੱਥੇ ਜਿਹੜੇ ਆ ਨਾ ਸਾਡੇ ਦੇਸੀ ਪਰਦੇਸੀ ਲੋਕ ਜਿਹੜੇ ਆ ਆਪਣੇ ਹੁਨਰ ਦੇ ਕਮਾਲਾਤ ਦਿਖਾ ਰਹੇ ਤੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਤੇ ਸਾਰੇ ਲੋਕ ਜਿਹੜੇ ਇੱਕ ਦੂਸਰੇ ਦੇ ਉੱਤੋਂ ਫੈਜ਼ਯਾਬ ਹੋਣ ਇੱਕ ਦੂਸਰੇ ਦੇ ਟੈਲੈਂਟ ਦੇ ਉੱਤੋਂ ਭਰਪੂਰ ਤਰੀਕੇ ਦੇ ਨਾਲ ਫਾਇਦਾ ਉਠਾਇਆ ਜਾ ਸਕੇ ਕੋਈ ਵੀ ਗੋਹਰੇ ਨਾਯਾਬ ਉਹ ਕਿਤੇ ਵੀ ਛੁਪਿਆ ਨਾ ਰਵੇ ਆਇਸ਼ਾ ਅਖਤਰ ਸਾਹਮਣੇ ਲੈ ਕੇ ਆਏਗੀ ਔਰ ਤੁਸੀਂ ਅਸੀਂ ਸਾਰੇ ਮਿਲ ਕੇ ਉਹਦੇ ਤੋਂ ਫੈਜ਼ ਪਾਵਾਂਗੇ ਜੀ ਫੇਰ ਸਾਡੀ ਵੈਬਸਾਈਟ ਬ੍ਰਾਡਫੋਰਡੇਸ਼ਨ ਰੇਡੀਓ .co.uk ਦੇ ਉੱਤੇ ਫੇਰ ਅਸੀਂ ਨਵੇਂ ਨਵੇਂ ਤੇ ਉਹ ਇੱਕ ਗੱਲ ਯਾਦ ਜ਼ਰੂਰ ਰੱਖਣੀ ਆ ਓਲਡ ਇਜ਼ ਗੋਲਡ ਹੁੰਦਾ ਔਰ ਨਵੇਂ ਦੇ ਚੱਕਰਾਂ ਦੇ ਵਿੱਚ ਨਾ ਪੁਰਾਣਿਆਂ ਨਹੀਂ ਭੁੱਲਣਾ ਪੁਰਾਣੇ ਪਹਿਲੇ ਤੇ ਨਵੇਂ ਬਾਅਦ ਦੇ ਵਿੱਚ ਇਹ ਗੱਲ ਯਾਦ ਰੱਖ ਲਈਓ ਫੇਰ ਆਇਸ਼ਾ ਅਖਤਰ ਦਾ ਬਾਰ ਬਾਰ ਇਹੀ ਫਿਕਰਾ ਕਿ ਭਵੇਂ ਮਿਲਨ ਸੋਹਣੇ ਹਜ਼ਾਰਾਂ ਅਸਾਂ ਨਹੀਂ ਯਾਰ ਵਟਾਣਾ ਹਾਂ ਔਰ ਸੋਹਣਿਆਂ ਦੇ ਚੱਕਰਾਂ ਚ ਦੇਖੀਓ ਕਿਤੇ ਪੁਰਾਣੇ ਸੋਹਣੇ ਨਾ ਭੁੱਲ ਜਾਈਏ ਨਹੀਂ ਨਹੀਂ ਇਹ ਗੱਲ ਤਾਂ ਕਰਨੀ ਨਹੀਂ ਅਸੀਂ ਇਹੀ ਤੇ ਗੱਲ ਪੱਲੇ ਬੰਨ ਕੇ ਜਦੋਂ ਅੱਗੇ ਚੱਲੀ ਤਾਂ ਅਸੀਂ ਬੇਫੈਜ਼ੇ ਲੋਕ ਨਹੀਂ ਅਸੀਂ ਬੜੇ ਫੈਜ਼ ਵਾਲੇ ਤੇ ਅਸੀਂ ਫੈਜ਼ ਪਹੁੰਚਾਉਣ ਵਾਲੇ ਆ ਅੱਛਾ ਗੱਲਾਂ ਤੇ ਬਹੁਤ ਅੱਗੇ ਤੱਕਰ ਜਾਣਗੀਆਂ ਜੀ ਔਰ ਐਂਡ ਦੇ ਉੱਤੇ ਤੁਸੀਂ ਕਹੋਗੇ ਕਿ ਜੀ ਕਮਾਲ ਹੀ ਕਰ ਛੱਡਿਆ ਜੀ ਕਾਕੀ ਨੇ ਅਸੀਂ ਮੈਂ ਕਾਕੀ ਹਾਂ ਨਾ ਆਪਣੇ ਘਰ ਵਾਲਿਆਂ ਦੀ ਤੇ ਮੈਂ ਕਾਕੀ ਹਾਂ ਨਾ ਫੇਰ ਕੀ ਹੋਇਆ ਹਾਂ ਤੇ ਉਹਨੇ ਨਾ ਅੱਜ ਤੇ ਕਾਕੀ ਨੇ ਕੀ ਕਮਾਲ ਕਰ ਦਿੱਤਾ ਉਹ ਵੀ ਕਰਾਂਗੇ ਇਹ ਲੈਦਾ ਗੱਲ ਹੈ ਜਦੋਂ ਕਾਕੀ ਆਪਣੀਆਂ ਗੱਲਾਂ ਖੁਦ ਹੀ ਸੁਣਦੀ ਮੈਂ ਬਹੁਤ ਜਦੋਂ ਮੇਰੀ ਵੀ ਫਿਰ ਅਕਤਾਈ ਹੁੰਦੀ ਨਾ ਤਬੀਅਤ ਫਿਰ ਮੈਂ ਬੜੀ ਜਿੱਚੀ ਹੁੰਦੀ ਨਾ ਬੜੀਆਂ ਇੱਧਰ ਲੱਗੀ ਹੋਈਆਂ ਗੱਲਾਂ ਉੱਧਰ ਮੈਂ ਕਹਿੰਦੀ ਚੱਲ ਹੁਣ ਆਪਣਾ ਪ੍ਰੋਗਰਾਮ ਖੋਲ ਔਰ ਬੈਠ ਕੇ ਫਿਰ ਮਜ਼ੇ ਦੇ ਨਾਲ ਚਾਏ ਦਾ ਕੱਪ ਲੈ ਕੇ ਆਪਣੀਆਂ ਗੱਲਾਂ ਸੁਣ ਕੇ ਖੁਦ ਹੀ ਫਿਰ ਮੈਂ ਇੰਜੋਏ ਕਰਦੀ ਮੈਨੂੰ ਬੜੀ ਰਾਹਤ ਮਿਲਦੀ ਮੈਨੂੰ ਬੜਾ ਹੀ ਸਕੂਨ ਮਿਲਦਾ ਕਿਉਂਕਿ ਅਸੀਂ ਆਪਣੀ ਜ਼ਾਤ ਨੂੰ ਜਿੰਨਾ ਵੀ ਨਿਖਾਰ ਲਈਏ ਅਸੀਂ ਸਾਰਿਆਂ ਦੇ ਸਾਹਮਣੇ ਕੋਈ ਕੁਛ ਵੀ ਸਾਨੂੰ ਕਹਿ ਲਵੇ ਇੱਕ ਸਾਈਡ 'ਤੇ ਹੋ ਜਾਓ
ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਦਿਓ, ਤਲਹੀ ਦਾ ਬਦਲਾ ਤਲਹੀ ਨਾਲ ਨਾ ਦਿਓ। ਐਕਸਾਈਟ ਤੇ ਹੋ ਕੇ ਤੇ ਆਪਣੇ ਜਿਹੜੇ ਤੁਹਾਡੇ ਅੰਦਰ ਟੈਲੈਂਟ ਵਾ ਉਹਨੂੰ ਸੰਭਾਲ ਕੇ ਰੱਖੋ, ਤੇ ਫਿਰ ਖੁਦ ਹੀ ਜਦੋਂ ਤੁਸੀਂ ਮਹਿਸੂਸ ਹੁੰਦੇ ਆ ਨਾ ਆਪਣੀਆਂ ਹੀ ਗੱਲਾਂ ਦੇ ਨਾਲ, ਮੈਂ ਕਹਿੰਦੀ ਉਹਦਾ ਸਵਾਦ ਹੀ ਅਲੈਦਾ, ਉਹਦਾ ਤਾਂ ਸਵਾਦ ਹੀ ਅਲੈਦਾ ਵਾ, ਫਿਰ ਤੁਸੀਂ ਕਹਿੰਦੇ ਵੀ ਅੱਲਾ ਪਾਕ ਨੇ ਮੈਨੂੰ ਇੰਨਾ ਕੁਛ ਦਿੱਤਾ, ਫਿਰ ਤੁਹਾਡਾ ਸ਼ੁਕਰਾਨੇ ਦੇ ਨਾਲ ਸਿਰ ਜਿਹੜਾ ਸਜਦੇ ਚ ਪੈ ਜਾਂਦਾ, ਅੱਲਾ ਤੇਰਾ ਸ਼ੁਕਰ ਆ, ਤੂੰ ਤੇ ਮੈਨੂੰ ਮਾਲਕਾ ਇੰਨਾ ਕੁਛ ਉਹ ਮੇਰੀ ਔਕਾਤ ਤੋਂ ਵੱਧ ਕੇ ਦੇ ਤਾ, ਮੈਂ ਤਾਂ ਕਾਬਲ ਨਹੀਂ ਸੀ ਇਸ। ਹਾਂ ਕਰਕੇ ਦੇਖੀਓ ਇੱਕ ਵਾਰੀ ਸੱਚੀ, ਬਸ ਮੈਂ ਕਹਿੰਦੀ ਹਾਂ, ਔਰ ਅਸੀਂ ਸਹੇਲੀਆਂ ਕਹੀਦੀਆਂ ਉਹ ਯਾਰ ਅਸੀਂ ਰੋਟੀ ਦੀ ਖਾਤਰ ਸਾਰਾ ਕੁਛ ਕਰੀਦਾ, ਫਿਰ ਰੋਟੀ ਵੀ ਨਾ ਸਵਾਦ ਦੀ ਖਾਧੀ ਤਾਂ ਫਿਰ ਕੀ ਗੱਲ ਹੋਈ, ਫਿਰ ਸਵਾਦ ਦੀ ਰੋਟੀ ਖਾਣੇ ਲਈ ਬੜੇ ਪਾਪੜ ਜਿਹੜੇ ਉਹਨਾਂ ਬੇਲਣੇ ਪੈਂਦੇ। ਪਰ ਇੱਕ ਗੱਲ ਵਾ, ਜਿਹੜਾ ਨੀਅਤਾਂ ਦਾ ਸੱਚਾ ਨਾ ਖਰਾ ਵਾ, ਤੇ ਉਹ ਰੱਬ ਨੂੰ ਉਹ ਕਹਿੰਦੇ, ਸਾਰੇ ਤਾਂ ਕਹਿੰਦੇ ਮੈਨੂੰ ਅੱਲਾ ਨਾਲ ਬੜਾ ਪਿਆਰ, ਆਈ ਲਵ ਯੂ ਅੱਲਾ ਪਾਕ, ਆਈ ਲਵ ਯੂ ਅੱਲਾ, ਤੇ ਬੰਦਿਆਂ ਦਾ ਦਿਲ ਨਹੀਂ ਦਿਖਾਣਾ, ਕਿਸੇ ਦਾ ਦਿਲ ਨਹੀਂ ਦਿਖਾਣਾ, ਇਹ ਯਾਦ ਰੱਖੀਓ ਗੱਲ, ਕਿਸੇ ਦਾ ਵੀ ਗਲਤੀਆਂ ਹੁੰਦੀਆਂ, ਭੁੱਲ ਚੁੱਕ ਹੋ ਜਾਂਦੀ, ਬਸ ਫਿਰ ਇੱਕ ਮਿੱਤ ਹੋ ਜਾਓ, ਫਿਰ ਵਿੱਚ ਵੜ ਜਾਓ, ਫਿਰ ਵਿੱਚ ਵੜ ਕੇ ਸਾਰਿਆਂ ਦੇ ਕੋਲ ਉਹ ਕੋਈ ਗੱਲ ਨਹੀਂ, ਮਾਫੀ ਮੰਗਣੇ ਨਾਲ ਬੰਦਾ ਛੋਟਾ ਨਹੀਂ ਹੋ ਜਾਂਦਾ, ਬਹੁਤ ਇੱਜ਼ਤ ਦਿੰਦਾ ਅੱਲਾ, ਬੜੇ ਮਰਤਬੇ ਦਿੰਦਾ, ਕਿਹਦੇ ਵਿੱਚ, ਇਨਸਾਨੀਅਤ ਦੇ ਵਿੱਚ ਛੁਪੇ ਹੋਏ ਆ, ਇਨਸਾਨੀਅਤ ਦੇ ਨੀਵੇਂ ਹੋ ਕੇ ਆਜ਼ੀ ਦੇ ਵਿੱਚ ਬੜੇ ਭਾਗ ਲਾਉਂਦਾ ਰੱਬ, ਕਦੀ ਕਰਕੇ ਵੇਖੋ। ਅੱਛਾ ਜੀ, ਗੱਲਾਂ ਤੋਂ ਫਿਰ ਕਹਿਣਾ ਤੁਸੀਂ, ਹੁਣ ਤੇ ਅਸੀਂ ਆਇਸ਼ਾ ਅਖਤਰ ਦੀਆਂ ਗੱਲਾਂ 'ਚ ਹੀ ਖੁੱਭ ਗਏ ਹਾਂ। ਮੇਰੇ ਕੋਲ ਬਹੁਤ ਵਧੀਆ ਜਿਹੇ ਇੱਕ ਮੈਂ ਪੈਕੇਜ ਤਿਆਰ ਕੀਤਾ ਤੁਹਾਡੇ ਲਈ ਆਪਣੇ ਮਿਊਜ਼ਿਕ ਦਾ, ਇਹ ਕਿੱਦਾਂ ਹੋ ਸਕਦਾ, ਹੁਣ ਮੈਂ ਗੱਲਾਂ ਦੇ ਵਿੱਚ ਨਹੀਂ ਲੱਗੀ ਰਹਿਣਾ, ਹੁਣ ਥੋੜ੍ਹਾ ਜਿਹਾ ਇੰਤਜ਼ਾਰ ਕਰੋ ਤਾਂ ਸੋਹਣਾ ਜਿਹਾ ਵਧੀਆ ਜਿਹਾ ਹੁਣ ਮੇਰੇ ਕੋਲ ਗਾਣਾ ਸੁਣੋ।

ਸੱਜਣੋ ਤੇ ਮਿੱਤਰੋ ਤੇ ਬੇਲੀਓ, ਫਿਰ ਬ੍ਰਹਮਾਸ਼ਨ ਰੇਡੀਓ ਦੇ ਉੱਪਰ 14:13 AM ਦੀ ਜਿਹੜੀ ਸਾਡੀ ਅੱਜ ਦੀ ਇੱਕ ਕਲੈਕਸ਼ਨ ਹੈ ਨਾ, ਮੈਂ ਕਹਿੰਦੀ ਬੱਲੇ ਬੱਲੇ ਤੇ ਤੁਸੀਂ ਇਹਦੇ ਨਾਲੋਂ ਪਿਛਲੀ ਦਫ਼ਾ ਦੀ ਤਰ੍ਹਾਂ ਉਹਦੀ ਤਰ੍ਹਾਂ ਕਹਿ ਲਓ ਜਾਂ ਉਹ ਤੋਂ ਵੀ ਵੱਧ ਕੇ ਤੁਸੀਂ ਬੜਾ ਇੰਜੋਏ ਕਰੋਗੇ ਔਰ ਬੜਾ ਹੀ ਲੁਤਫ਼ਅੰਦੋਜ਼ ਹੋਣਗੇ ਕਿ ਜੀ ਬਿਲਕੁਲ ਬ੍ਰਹਮਾਸ਼ਨ ਰੇਡੀਓ 14:13 AM ਜੀ, ਆਇਸ਼ਾ ਅਖ਼ਤਰ ਦੀ ਸ਼ਨਾਖ਼ਤ ਹੈ ਜੀ, ਪਹਿਚਾਣ ਬਣ ਗਈ ਜੀ, ਅਸੀਂ ਅਸੀਂ ਬੜੇ ਵਫ਼ਾਦਾਰ ਹਾਂ ਜੀ, ਜਿੱਥੇ ਦਾ ਅਸੀਂ ਨਮਕ ਖਾਈਏ ਉਹ ਹਲਾਲ ਕਰੀਦਾ, ਅਸੀਂ ਆਪਣੇ ਬ੍ਰਾਂਡ ਨੂੰ ਵੀ ਪਿੱਛੇ, ਆਪਣੇ ਬਿਜ਼ਨਸ ਜਿਤਨੇ ਵੀ ਉਹਨਾਂ ਨੂੰ ਵੀ ਪਿੱਛੇ ਛੱਡ ਕੇ ਅਸੀਂ ਜਿੱਥੇ ਵੀ ਜਾਈਦਾ, ਸਾਡੇ ਤੇ ਮੋਹਰ ਲੱਗ ਗਈ ਜੀ ਬ੍ਰਹਮਾਸ਼ਨ ਰੇਡੀਓ ਦੀ, ਆਇਸ਼ਾ ਅਖ਼ਤਰ ਆ ਗਈਆਂ ਜੀ, ਬਿਲਕੁਲ ਇਹ ਸਾਡੀ ਪਹਿਚਾਣ ਹੈ ਜੀ, ਅਸੀਂ ਆਪਣੀ ਪਹਿਚਾਣ ਨੂੰ ਸਰ ਮੱਥੇ ਤੇ ਰੱਖੀਦਾ ਤੇ ਸਾਡੀ ਵੈਬਸਾਈਟ ਬ੍ਰਹਮਾਸ਼ਨ ਰੇਡੀਓ .co.uk, ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ 01274306667, ਤੇ 7 ਹੁਣ ਕਿੱਦਾਂ ਭੁੱਲ ਸਕਦੇ ਆ ਤੁਸੀਂ ਜੀ, ਹੁਣ ਤੇ ਜਿੰਨੇ ਵੀ ਸਾਡੇ ਸੱਜਣ ਬਿੱਲੀ ਉਹਨਾਂ ਨੂੰ ਤੇ ਹੁਣ ਇਹ ਮੀਨਸ ਬਾਨੀ ਯਾਦ ਰਹੇਗਾ ਸਾਡਾ ਨੰਬਰ, ਦੇਰ ਕਿਸ ਗੱਲ ਦੀ ਜੀ, ਆਓ ਸੋਹਣਾ ਜਿਹਾ ਇੱਕ ਹੁਣ ਨਗਮਾ ਗੀਤ ਤੇ ਬਣਦਾ ਹੀ ਹੈ ਨਾ, ਚਲੋ ਇਹਦੇ ਵਿੱਚ ਹੁਣ ਖੋ ਜਾਂਦੇ ਹਾਂ।

0: ਬਾਬਾ ਜੀ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਨਾ ਤੁਹਾਨੂੰ ਫਿਕਰਮੰਦ ਹੋਣੇ ਦੀ ਕੋਈ ਲੋੜ ਹੀ ਨਹੀਂ। ਮੈਂ ਕਹਿੰਦੀ ਹਾਂ ਸਾਰੀਆਂ ਤੁਸੀਂ ਆਪਣੀਆਂ ਫਿਕਰਾਂ ਗਮ ਪਰੇਸ਼ਾਨੀਆਂ ਭੁੱਲ ਜਾਓ। ਕਿਉਂ? ਜੇ ਤੁਸੀਂ ਸਤਾਏ ਹੋਏ ਆ ਨਾ ਜ਼ਮਾਨੇ ਦੇ, ਤੁਹਾਨੂੰ ਲੋਕ ਨੀਵਾਂ ਦਿਖਾਉਣੇ ਦੀ ਕੋਸ਼ਿਸ਼ ਕਰਦੇ, ਸਿੱਟਣੇ ਦੀ ਕੋਸ਼ਿਸ਼ ਕਰਦੇ। ਪਤਾ ਕੀ ਅੱਜ ਕੱਲ੍ਹ ਲੱਗਿਆ ਆ, ਹਾਏ ਹਾਏ ਹਾਏ ਹਾਏ, ਬੜਾ ਹੀ ਇੱਕ ਦੂਸਰੇ ਦਾ ਜਿਹਨੂੰ ਕਹਿੰਦੇ ਨਾ ਕੰਪੀਟੀਸ਼ਨ, ਉਹ ਚੱਲ ਪਿਆ। ਉਹ ਘਬਰਾਉਣਾ ਨਹੀਂ, ਕਿਉਂ? ਜਿਸ ਨੀਬਤ ਨੂੰ ਅੱਲਾਹ ਤਾਲਾ ਨੇ ਜਿਸ ਇਨਸਾਨ ਦੇ ਅੰਦਰ ਰੱਖਿਆ ਨਾ, ਇਹ ਉਹਦੀ ਵਧੀਅਤ ਆ। ਤੁਹਾਡੀ ਨਾ ਤਾਂ ਕੋਈ ਕਾਪੀ ਕਰ ਸਕਦਾ, ਨਾ ਤੁਹਾਨੂੰ ਕੋਈ ਚੁਰਾ ਸਕਦਾ। ਜਿਹੜਾ ਤੁਹਾਡੇ ਅੰਦਰ ਰੱਬ ਦੀਆਂ ਦਿੱਤੀਆਂ ਨੇਮਤਾਂ ਉੱਤੇ ਕਾਬੂ ਪਾ ਲਓ, ਇਹਨਾਂ ਨੂੰ ਨਹੀਂ ਛੱਡਣਾ। ਰੀਸ ਨਹੀਂ ਕਰਨੀ ਕਿਸੇ ਦੀ, ਉਹ ਬਿਲਕੁਲ ਵੀ ਨਹੀਂ, ਰੀਸ ਤਾਂ ਕਰਨੀ ਨਹੀਂ। ਉਹ ਕਹਿੰਦੇ ਆ ਕੱਵਾ ਚਲਾ ਹੰਸ ਕੀ ਚਾਲ, ਆਪਣੀ ਵੀ ਭੂਲ ਬੈਠਾ। ਇਹ ਯਾਦ ਰੱਖਣਾ ਹੀ ਹੋਊਗਾ ਕੁੱਲਾ। ਉਹ ਸ਼ੇਰ ਜਿਹੜਾ, ਉਹ ਗਿੱਦੜ ਜਿਹੜਾ, ਉਹ ਅਗਰ ਸ਼ੇਰ ਦੀ ਖੱਲ ਪਹਿਨ ਲਵੇ ਤੇ ਉਹਨੇ ਰਹਿਣਾ ਤਾਂ ਉਹੀ ਹੈ ਨਾ। ਉਹ ਸਮਝਿਆ ਕਰੋ, ਘਬਰਾਉਣਾ ਬਿਲਕੁਲ ਨਹੀਂ। ਬੜਾ ਟਫ ਮੁਕਾਬਲਾ ਆ ਗਿਆ, ਹਰ ਤਰਫ ਅਫਰਾ ਤਫਰੀ ਨਹੀਂ। ਇੱਥੇ ਹਿੰਮਤ ਨਹੀਂ ਹਾਰਨੀ, ਇੱਥੇ ਹੌਸਲੇ ਨੂੰ ਆਪਣੇ ਨੂੰ ਬੁਲੰਦ ਰੱਖਣਾ। ਕਿਉਂ? ਅਸਲ ਦੀ ਕੋਈ ਰੀਸ ਹੀ ਨਹੀਂ ਕਰ ਸਕਦਾ। ਅਸਲ ਅਸਲ ਆ, ਨਕਲ ਨਕਲ ਆ। ਅੱਗੇ ਤੁਸੀਂ ਸਾਰੇ ਮੈਥੋਂ ਵੱਧ ਸਿਆਣੇ ਤਾਂ ਮੈਥੋਂ ਵੱਧ ਤੁਸੀਂ ਪਹੁੰਚੀ ਹਸਤੀਆਂ ਤੇ ਇਲਮੋ ਅਕਲ ਦੇ ਵਿੱਚ ਤੁਹਾਡਾ ਮੁਕਾਮ ਤੇ ਕਿੱਥੇ ਬੁਲੰਦ ਆ ਜੀ। ਮੈਂ ਤਾਂ ਨਮਾਨੀ ਗਈ ਅੱਲਾ ਦੀ, ਅੱਲਾ ਦੀ ਨਮਾਨੀ, ਉਹਦਾ ਸ਼ੁਕਰ, ਉਹਦਾ ਮੈਂ ਸ਼ੁਕਰ ਕਰਦੀ। ਉਹ ਕਿਸੇ ਜੋਗੇ ਬਣਾ ਦੇਵੇ ਬਸ, ਜਦੋਂ ਉਹ ਕਿਸੇ ਜੋਗੇ ਬਣਾ ਦਿੰਦਾ ਨਾ, ਉਹ ਤੁਸੀਂ ਫਿਕਰਾਂ ਹੀ ਭੁੱਲ ਜਾਇਆ ਕਰੋ, ਫਿਕਰਾਂ ਹੀ ਭੁੱਲ ਜਾਇਆ ਕਰੋ। ਜ਼ਮਾਨੇ ਦੇ ਥਪੇੜੇ ਫਿਰ ਨਹੀਂ, ਫਿਰ ਉਹ ਜਿਹਨੇ ਉਹ ਜਿਸ ਰੱਬ ਨੇ ਬਾਂਹ ਫੜ ਲਈ ਨਾ ਜਿਸ, ਜਦੋਂ ਬਸ ਇਹੀ ਕਰਿਆ ਕਰੋ। ਉਹਨੂੰ ਕਿਹਾ ਕਰੋ ਰੱਬਾ ਸਾਡੀ ਬਾਂਹ ਫੜ ਲੈ ਕੁੱਟ ਕੇ। ਉਹ ਰੱਬ ਕਹਿੰਦਾ ਕਿ ਤੁਸੀਂ ਮੇਰੇ ਦੀਨ ਦੀ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਓ। ਅਸੀਂ ਕਹਿੰਦਾ ਅੱਲਾ ਸੋਹਣਿਆ ਬੜੇ ਕਮਜ਼ੋਰ ਹਾਂ। ਬਸ ਉਹਦਾ ਪੱਲਾ ਫੜ ਲਿਆ ਨਾ, ਤੁਹਾਡੀਆਂ ਨੀਅਤਾਂ ਸਾਡੀਆਂ ਸੱਚੀਆਂ ਹੋ ਗਈਆਂ। ਅਤੇ ਜਦੋਂ ਰੱਬ ਦੇ ਨਾਲ ਅਸੀਂ ਕਹੀਦਾ ਨਾ ਆਈ ਲਵ ਯੂ ਅੱਲਾ, ਤਾਂ ਫਿਰ ਰੱਬ ਦੇ ਬੰਦਿਆਂ ਨੂੰ ਨਹੀਂ ਤੁਸੀਂ ਭੁੱਲਣਾ ਨਾ, ਰੱਬ ਦੇ ਬੰਦਿਆਂ ਦੀ ਸੇਵਾ ਦੇ ਵਿੱਚ ਰੱਖ ਦਿੱਤਾ ਉਹਨੇ ਆਪਣਾ ਰੂਪ। ਉਹਦਾ ਰੂਪ ਬਹੁਤ ਵਧੀਆ ਮੇਰੇ ਰੱਬ ਦਾ। ਹਾਂ, ਉਹ ਭਾਵੇਂ ਮਿਲਣ ਸੋਹਣੇ ਹਜ਼ਾਰਾਂ, ਅਸੀਂ ਨਹੀਂ ਯਾਰ ਵਟਾਉਣਾ, ਯਾਰ ਤਾਂ ਉਹ ਹੀ ਹੈ ਨਾ, ਉਹ ਸਾਡਾ ਯਾਰ ਦਿਲਦਾਰ, ਤਾਂ ਫੇਰ ਕਾਹਦੇ ਲਈ ਘਬਰਾਉਣਾ। ਹਾਂ, ਇਹ ਸਮਝਿਆ ਕਰੋ, ਇਹ ਗਹਿਰਾਈ ਦੀਆਂ ਗੱਲਾਂ, ਗੂੜੀਆਂ ਗੱਲਾਂ, ਜਿਹੜੀਆਂ ਗੂੜੀਆਂ ਗੱਲਾਂ ਨੂੰ ਪਾ ਗਿਆ ਨਾ, ਉਹਦੇ ਉੱਤੇ ਰੰਗ ਚੜ ਗਿਆ ਉਹਦਾ ਸੋਨੇ ਦਾ। ਉਹ ਜੀ ਮੇਰੇ ਕੋਲ ਜੀ ਇੱਕ ਹੁਣ ਹੈਗੀ ਹੋਰ ਬੜੀ ਖੂਬਸੂਰਤ ਤਹਿਰੀਰ ਪੜ੍ਹੀ, ਇਸ ਤੋਂ ਪਹਿਲੇ ਕਿ ਅਸੀਂ ਹੁਣ ਬ੍ਰੇਕ 'ਤੇ ਜਾਈਏ। ਇੱਕ ਜੀ ਬੰਦੇ ਨੇ ਪੜ੍ਹਿਆ, ਇੱਕ ਕਿਤਾਬ ਖਰੀਦੀ, ਬੁੱਕ ਖਰੀਦੀ, ਅਤੇ ਉਹਦੇ ਵਿੱਚ ਲਿਖਿਆ ਆ ਸੀਗਾ ਕਿ ਜਹਾਜ਼ ਨੂੰ ਚਲਾਉਣੇ ਦਾ ਤਰੀਕਾ ਕੀ ਆ। ਉਹਨੇ ਕਿਹਾ ਮੈਨੂੰ ਤਾਂ ਇੰਨਾ ਪੜ੍ਹਨੇ ਦੀ ਲੋੜ ਹੀ ਨਹੀਂ, ਮੇਰੇ ਤਾਂ ਅੱਗੇ ਲਿਖੀ ਹੋਈ ਤਹਿਰੀਰ ਆ। ਉਹ ਚਲੋ ਕਹਿੰਦੇ ਤਾਂ ਉਹ ਇੱਕ ਵਰਕੇ ਦੇ ਉੱਤੇ ਲਿਖਿਆ ਸੀ ਜਹਾਜ਼ ਦਾ ਇੰਜਨ ਸਾਰਾ ਕੁਛ, ਕਿੱਦਾਂ ਇਹ ਕੰਟਰੋਲ ਕਰਨਾ ਅਤੇ ਚਲਾਉਣਾ ਕਿੱਦਾਂ। ਉਹਨੇ ਕਿਹਾ ਕੁਛ ਪੜ੍ਹਿਆ ਲਿਖਿਆ ਵੀ ਸੀਗਾ, ਕੁਛ ਉਹਨੂੰ ਇਹਦੇ ਵਿੱਚ ਥੋੜ੍ਹੀ ਬਹੁਤ ਸਮਝ ਬੂਝ ਸੀਗੀ। ਉਹਨੇ ਕਿਹਾ ਕਿ ਚਲੋ ਜੀ, ਉਹ ਵਿੱਚ ਬੈਠਾ ਕਹਿੰਦਾ ਚਲੋ ਜੀ ਜਹਾਜ਼ ਚਲਾਓ, ਇਹ ਤਾਂ ਬੜੀਆਂ। ਉਹ ਜੇ ਦੂਸਰਾ ਪਲਟਦਾ ਗਿਆ ਸਾਰਾ ਉਹ ਜਹਾਜ਼ ਜੀ, ਜਿੱਦਾਂ ਜਿੱਦਾਂ ਇੰਸਟਰਕਸ਼ਨਸ ਲਿਖੀ ਆ ਉਹਦੇ ਮੁਤਾਬਕ ਪਲ ਚੱਲਦਾ ਗਿਆ, ਚੱਲਦਾ ਗਿਆ, ਚੱਲਦਾ ਗਿਆ, ਉੜਦਾ ਗਿਆ, ਹਵਾ ਦੇ ਵਿੱਚ ਉੜਨਾ ਸਿੱਖ ਲਿਆ ਉਹਨੇ। ਅਤੇ ਉਹ ਬੜਾ ਹੀ ਤਾਂ ਖੁਸ਼। ਜਦੋਂ ਗਿਆ ਅੱਧ ਵਿੱਚ ਘਾਰ ਦੇ ਉੱਪਰ ਉਚਾਈ ਦੇ ਉੱਤੇ, ਅਤੇ ਉੱਥੇ ਲਿਖਿਆ ਆਇਆ ਸੀਗਾ ਹੁਣ ਤਾਂ ਬੰਦੇ ਅੱਲਾ ਦੇ ਛੱਡਦੇ, ਹੁਣ ਜਹਾਜ਼ ਨੇ ਆਪੇ ਹੀ ਚੱਲਣਾ ਵਾ ਇੱਥੇ। ਇਹ ਅਗਰ ਤੁਹਾਡੇ ਕੋਲ ਨੌਲੇਜ ਹੋਏਗਾ ਨਾ ਕਿ ਇੱਕ ਮੁਕਾਮ ਇਸ ਤਰ੍ਹਾਂ ਦਾ ਹੁੰਦਾ ਕਿ ਜਿੱਥੇ ਫਿਰ ਸੁਣਿਆ, ਵੈਸੇ ਮੈਨੂੰ ਪਤਾ ਨਹੀਂ, ਮੈਂ ਸੁਣਿਆ ਇਹ ਆ ਅੱਗੇ। ਹੁਣ ਤੁਸੀਂ ਕਹੀਓ ਕਿ ਇੱਥੇ ਬੈਠੀ ਫੜਾ ਹੀ ਨਹੀਂ, ਮੈਂ ਮਾਰਦੀ ਹੈਗੀ, ਮੈਂ ਕਿਉਂ ਮਾਰਾਂ ਬਈ, ਮੈਂ ਸੁਣਿਆ। ਅੱਗੇ ਤੁਸੀਂ ਵੀ ਤਹਿਕੀਕ ਕਰ ਲਈਓ, ਸੁਣਿਆ ਨਾ, ਸਹੀ ਗੱਲ ਹੈ ਨਾ। ਅਤੇ ਬਈ ਸਾਰੇ ਮਿਲ ਕੇ ਹੀ, ਰਲ ਮਿਲ ਕੇ ਹੀ ਅਸੀਂ ਪ੍ਰੋਗਰਾਮ ਚਲਾਈਦਾ। ਅਤੇ ਜੇ ਹੁਣ ਵਿੱਚ ਬ੍ਰੇਕ ਆ ਗਈ ਨਾ, ਤਾਂ ਬਾਕੀ ਦਾ ਵਾਕਿਆ ਜਿਹੜਾ ਆਪ ਲੋਕ ਹੁਣ ਵਿੱਚ ਗੱਲਾਂ ਬੜੀਆਂ ਵਧੀਆ ਅਤੇ ਬੜੀਆਂ ਸਵਾਦ ਦੀਆਂ ਗੱਲਾਂ, ਸੱਚੀ ਮੈਂ ਇਸ ਲਈ ਇਹ ਵੀ ਚੰਗਾ ਹੀ ਹੋ ਗਿਆ, ਇਹ ਤਾਂ ਬਹੁਤ ਵਧੀਆ ਹੋ ਗਿਆ ਕਿ ਅਸੀਂ ਨਾ ਇਹ ਸਵਾਦ ਦੀਆਂ ਗੱਲਾਂ ਜਿਹੜੀਆਂ ਵਾ ਨਾ, ਇਹਨਾਂ ਨੂੰ ਵਿੱਚ ਫਿਰ ਬ੍ਰੇਕ ਤੋਂ ਬਾਅਦ ਰੱਖਣਾ, ਤਾਂ ਕਿ ਤੁਸੀਂ ਨਾ ਫਿਰ ਕਿਧਰੇ ਇੱਧਰ ਉੱਧਰ ਨਾ ਹੋ ਜਾਓ, ਕਿ ਜਿਹੜੇ ਕੁਛ ਹੈਗੇ ਆ ਸੁਣਨੇ ਵਾਲੇ ਤੇ ਫਿਰ ਜ਼ਰਾ ਕੁ ਹੋਰ ਰੌਣਕ ਮੇਲਾ ਵੱਧ ਜਾਵੇ ਤੇ ਚਲੋ ਫਿਰ ਹੁਣ ਐਵੇਂ ਬਾਅਦ ਸੁਣਾਉਂਦੀ ਹਾਂ ਬ੍ਰੇਕ ਤੋਂ ਬਾਅਦ
1: DAB+ ਮੋਬਾਈਲ ਐਪ ਐਂਡ ਆਨਲਾਈਨ ਐਟ bradfordasianradio.co.uk ਥਿਸ ਇਜ਼ ਬ੍ਰੈਡਫੋਰਡ ਏਸ਼ੀਅਨ ਰੇਡੀਓ
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Bradford Asian Radio. Radio advertising's ear-catching, affordable and effective. It's the ideal way to get your business noticed. So find out more today. For details, click on bradfordasianradio.co.uk or call 01274 306677.
6: Send money worldwide with Western Union. Send money your way to bank accounts, mobile wallets or for a cash pickup. Visit participating post offices, Eurochange and other retail partner locations. Prefer to send money online? Enjoy zero transfer fee on your first online transfer to a bank account or mobile wallet. Western Union makes money from currency exchange. Additional third-party charges may apply. Western Union Payment Services GB Limited, a UK company authorized by the UK Financial Conduct Authority.
7: दूल्हे का सेहरा सुहाना लगता है
8: अरे दुल्हा जब शेरवानी मिलान दुल्हा हाउस की पहनेगा तो सब कुछ ही सुहाना लगेगा मिलान की शेरवानी शलवार कमीज वेस्ट कोट प्रिंस कोट सिर्फ तीन दिन में ऑर्डर पर तैयार किए जाते हैं मर्दाना मलबूसात का ब्रैडफोर्ड का मुनफरिद मरकज जिनके लिबास आम से दुल्हे को शहजादा बना दे
9: मिलान दुल्हा हाउस 8183 व्हाइट एबे रोड ब्रैडफोर्ड BDH8DR टेलीफोन 07885428349 अदर ब्रांच द मुगल एम्पोरियम 1304 लीड्स रोड ब्रैडफोर्ड
8: सुनिए जैसा भाभी ने कारपेट डलवाया है हम भी बिल्कुल वैसा ही डलवाएंगे
9: तुम्हें पता है भाभी ने बॉबीज कारपेट्स के स्पेशल ऑफर्स का फायदा उठाया है जहां कारपेट्स फ्रॉम ओनली 299 पर स्क्वायर यार्ड दीवान बेड्स फ्रॉम ओनली 99 पाउंड्स
8: खूबसूरत कारपेट्स लैमिनेट लाइनो और वो भी फ्री मेजरिंग फ्री कोटिंग और फ्री डिलीवरी के साथ बॉबीज कारपेट्स लिस्टेड डायरेक्ट ट्रैफिक लाइट्स ओल्ड मिस्टर वैल्यू बिल्डिंग्स BD3ADN बॉबी आइए भाभी लाइए और दीदा जेब कारपेट से घर सजाइए नंबर मिलाइए 07414260078
10: रवायती खानों से हटकर आज किसी नई जगह जाने को जी चाह रहा है
11: तो खुलकर क्यों नहीं कहती कि आज पल्स जाने का इरादा है
10: जी हाँ पल्स जहाँ फिश एंड चिप्स बर्गर्स फुल इंग्लिश ब्रेकफास्ट फ्रेश केक्स एंड मैक्रूम्स
11: और इसके साथ साथ खूबसूरत माहौल में लाइव पियानो से लुत्फ उठाइए आज ही तशरीफ लाइए ओपन 7 डेज पल्स सी रूम 46 अरूली एवेन्यू ब्रैडफोर्ड BD61DA फोन 01274306567 बिहाइंड शेल पेट्रोल स्टेशन
8: अरे सुनते हैं अगली बार खाने का एहतमाम ऐसा करना है कि वाह वाह ही हो जाए
11: ऐसा उम्दा लजीज और मजेदार खाना तो ब्रेडफुट में सिर्फ अवार्ड याफ्ता मंगला केटरिंग वाले ही बनाते हैं
8: मंगनी सालगिरह शादी ब्याह या किसी भी मौका के लिए ऐसे खाने के खाना खाने वाला पूछे कि खाना कहां से बनवाया है
11: और खुशबू लज्जत और जायका खुद कहे कि मंगला केटरिंग से आया है
8: मंगला केटरिंग 77 आथिंगटन स्ट्रीट ब्रैडफोर्ड BD8ATY
11: टेलीफोन 01274731555 मंगला केटरिंग सर्विसेज.uk
12: क्या आपकी आवाज खूबसूरत है क्या आप में बोलने की जरूरत है अगर ऐसी ही सूरत है तो ब्रैडफोर्ड एशियन रेडियो को आपकी जरूरत है आज ही स्टूडियो नंबर 01274306677 पर कॉल कीजिए और अपनी आवाज सुनने वालों के दिलों तक पहुंचाइए और खुद को रेडियो स्टार बनाइए याद रखिए अगर आपको बड़ी-बड़ी छोड़ने की आदत है तो यह आपके कल के बड़ा ब्रॉडकास्टर बनने की जमानत है आज ही स्टूडियो नंबर 01274306677 पर कॉल कीजिए ब्रैडफोर्ड एशियन
1: To promote your business on Bradford Asian Radio, please call our sales team on 01274 306677 or 07800 599 563. Bradford Asian Radio, your sales multiplier. Bradford Asian Radio, the world's local radio.

जी बिल्कुल जी, मुअज़्ज़ज़ सामईन इकराम, रिस्पेक्टेबल साडे लिसनर्स, ब्रफरेशन रेडियो 1413 एएम ते बहुत ही एक चंगा जिहा ते वधिया जिहा प्रोग्राम जिहड़ा असीं सजा के बैठे हैं तुहाडे वास्ते बैठे हैं ताकि तुहानूं दिन भर की कोई थकान ना होवे। जदों तुसीं काम तो फारग हो बस चाह दीआं चुस्कियां लैने दे नाल नाल जिहड़ा वा ओह आशा अख्तर दा इह वधिया जिहा प्रोग्राम जिहड़ा ओह तुसीं सुनो ताकि तुहाडे उत्ते किसे किस्म दी थकावट जिहड़ी ओह गालब ना आवे। जी बिल्कुल, ते साडी जिहड़ी वैबसाइट आ ओह जी हैगी आ bradfordationradio.co.uk है जी। साडे स्टूडियो दा टैलीफोन नंबर 01274306677 आ जी। हाँ जी, ते गल हो रही सीगी के ओह जदों हुण विचकारे उच्चे आसमान ते चढ़ गया ते बड़ा ही खुश के मेरी ते जिंदगी दा एक जिहड़ा ख्वाब सीगा ओह ते मैनू बैठे बिठाए पूरा कर दिता। मैं ते बैठे बिठाए मेरा ख्वाब पूरा हो गया ते मैनू ते बड़ा ही सीगा शौक भी चढ़े आया कि मैं ना जी फजावां दे विच उड़ां ते बुलंदियां दे सफर करां ते ऐ ते हुण ते जहाज जिहड़ा ओह चलन भी आपे ही डिया है, मैनू तो कोई मशक्कत भी नहीं करनी पै रही। ए ते मेरे बड़ी जिंदगी दा पुराना ख्वाब सीगा। ओ जी उड़दा उड़दा गया, उन्हें कहा जी जहाज ने भी कहा चल तू हुण थोड़ा जिहा ना तू बैठा रह ते झूठे लैंदा रह, ओह लैंदा रहा झूठे। उन्हें कहा यही तो मेरा शौक सीगा। उड़दा गया ते हुण तुसीं खुद सोचो कि जदों बंदा हवावां दे विच उड़े ते फिर उहदे जिहड़े ख्यालात आ उह वी हवावां च उड़न लग जांदे आ, उहदे ते जमीन ते पैर ही नहीं लगदे। ते ही तुसी खुद सोचो कि जदों किसी नूं तरक्कियां मिलदियां अल्लाह सोहना दिंदा अरूज ते लै जांदा ते उत्थे जाके बंदा यह सोचे मैं ते मैं ही हाँ, मेरे कोल सारा कुछ आ, मैं आ मैनू ते जो मेरे सीगे ख्वाब, मैं ते आसमानां दीआं बुलंदियां नूं। बंदा ते बंदी जदों यह सोचन लग जांदे आ ना उह की गल आ कि उह यही सोचां दे विच रहणगे, ਉਹ ਇੱਥੇ ਬੁਲੰਦੀਆਂ 'ਤੇ ਰਹਿਣਾ ਅਤੇ ਫਿਰ ਬੁਲੰਦੀਆਂ 'ਤੇ ਜਾ ਕੇ ਇਹ ਬੜੀਆਂ ਗੂੜੀਆਂ ਗੱਲਾਂ ਇਹ ਜ਼ਰਾ ਸੋਚਣਾ। ਇਹ ਹੁਣ ਤੁਹਾਡੇ ਅਤੇ ਮੇਰੇ ਜਿਹੜੇ ਨਾ ਦਿਮਾਗ ਦੇ ਉੱਤੇ ਥੋੜ੍ਹਾ ਜਿਹਾ ਦਿਮਾਕੇ ਦੇ ਉੱਤੇ ਹੁਣ ਭੋੜਾ ਜਿਹਾ ਕਹਿੰਦੇ ਹੁੰਦੇ ਆ ਹੁਣ ਜ਼ੋਰ ਪਾਉਣਾ, ਇਹ ਹੁੰਦਾ ਹੀ ਜਦੋਂ ਅਸਲ ਹਕੀਕਤ ਇਨਸਾਨ ਦੇ ਅੱਗੇ ਖੁੱਲ੍ਹ ਕੇ ਆਉਂਦੀ ਆ। ਉਹ ਫਿਰ ਜਦੋਂ ਮਸਤੀਆਂ ਦੇ ਵਿੱਚ ਚੂਰ ਹੋ ਜਾਂਦਾ ਨਾ ਜਦੋਂ ਬੁਲੰਦੀਆਂ ਦੇ ਉੱਤੇ ਉੱਥੇ ਹੀ ਜਾ ਕੇ ਉਹਦੇ ਸਹੀ ਇਮਤਿਹਾਨ ਦਾ ਜਿਹੜਾ ਹੁੰਦਾ ਨਾ ਉਹ ਵੇਲਾ ਹੁੰਦਾ। ਇਹ ਜਿਹੜਾ ਗੂੜੀਆਂ ਗੱਲਾਂ ਸੁਣਦੇ ਜਾਈਓ ਤਾਂ ਫਿਰ ਨਾਲ ਨਾਲ ਸਾਡੇ ਰਹੋ ਪ੍ਰੋਗਰਾਮ ਦੇ ਅੱਗੇ ਬੜੀਆਂ ਵਧੀਆ ਗੱਲਾਂ ਆਉਣੇ ਵਾਲੀਆਂ ਅਤੇ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਤੁਹਾਡੇ ਲਈ ਉਹ ਮੈਂ ਕੀ ਕਹਿੰਦੇ ਜੀ ਕੁਛ ਤਾਂ ਉਹ ਤਿਆਰ ਕਰਕੇ ਰੱਖਿਆ। ਤੁਸੀਂ ਕਹੋਗੇ ਜੀ ਵਾਹ ਜੀ ਵਾਹ, ਇਹ ਦੇਖੋ ਜੀ ਇਹ ਮੈਂ ਗੱਲਾਂ ਦੇ ਹਵਾਲੇ ਨਾਲ ਸਾਰੇ ਲਫ਼ਜ਼ ਇਸਤੇਮਾਲ ਕਰ ਲਈ। ਇਹ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਕਿ ਕੋਈ ਕਿਸੇ ਵਾਕਿਆ ਦੇ ਨਾਲ ਜਾਂ ਕਿਸੇ ਬੰਦੇ ਦੇ ਨਾਲ ਜਾਂ ਕੋਈ ਕਿਸੇ ਮੁਸ਼ਾਬਤ ਰੱਖਦਾ ਹੋਵੇ ਤਾਂ ਮੈਂ ਵੀ ਜ਼ਿੰਮੇਦਾਰ ਨਹੀਂ। ਮੈਂ ਤਾਂ ਗੱਲਾਂ ਤੁਹਾਨੂੰ ਉਹ ਸੁਣਾ ਰਹੀ ਕਿ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਤਾਂ ਮੈਂ ਕਹਿੰਦੀ ਤੁਹਾਨੂੰ ਵੀ ਚੰਗੀਆਂ ਲੱਗਦੀਆਂ ਹੋਣਗੀਆਂ, ਠੀਕ ਹੈ ਨਾ। ਚੰਗੀਆਂ ਚੰਗੀਆਂ ਅਤੇ ਸਾਡੇ ਆਸੇ ਪਾਸੇ ਕੀ ਹੋ ਰਿਹਾ ਇਹ ਹੀ ਮੈਂ ਸਾਰਾ ਕੁਛ ਜਿਹੜਾ ਨਾ ਉਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ। ਕੋਈ ਮੈਂ ਡਾਕਟਰ ਨਹੀਂ, ਕੋਈ ਮੈਂ ਇੰਜੀਨੀਅਰ ਨਹੀਂ, ਨਾ ਮੈਂ ਪਲੇਨ ਚਲਾਇਆ, ਨਾ ਮੈਨੂੰ ਆਉਂਦਾ, ਨਾ ਮੈਨੂੰ ਪਤਾ, ਨਾ ਮੈਂ ਦੱਸ ਰਹੀ ਹਾਂ, ਨਾ ਮੈਂ ਡਾਕਟਰ ਹਾਂ, ਨਾ ਮੈਂ ਕੋਈ ਡਾਕਟਰੀ ਨੁਸਖੇ ਅਤੇ ਨਾ ਹੀ ਮੈਂ ਹਕੀਮ ਆ ਕਿ ਕੁਛ ਤੇ ਵਗੈਰਾ ਮੈਂ ਦੱਸ ਰਹੀ ਹਾਂ। ਇਹ ਤਾਂ ਮੈਂ ਗੱਲਾਂ ਦੇ ਕੁਛ ਤੇ ਦੱਸ ਰਹੀ, ਮੈਂ ਵੈਸੇ ਥੋੜ੍ਹੀ ਦੱਸ ਰਹੀ ਹਾਂ। ਫਿਰ ਵੀ ਤੁਸੀਂ ਮੈਨੂੰ ਪੜ੍ਹ ਲਓ, ਉਹ ਤੂੰ ਉੱਥੇ ਤੂੰ ਤਾਂ ਬੜੀ ਹਕੀਮ ਬਣੀ, ਉਹ ਮੈਂ ਭਾਈ ਵਕੀਲ, ਮੈਂ ਹਕੀਮ ਨਹੀਂ। ਇੱਕ ਤਾਂ ਹਰ ਗੱਲ ਦੇ ਉੱਤੇ ਫਤਵਾ ਲੱਗ ਜਾਂਦਾ, ਅਸੀਂ ਹੁਣ ਕਿੱਧਰੋਂ ਦੀ ਬੋਲੀਏ, ਮੇਰਾ ਮਤਲਬ ਆ ਉਹ ਕਿਹੜੀ ਗੱਲ ਨੂੰ ਕਿੱਧਰ ਦੇ ਪਾਸੇ ਤੋੜੀਏ, ਉਹ ਸਾਨੂੰ ਕੁਛ ਤੁਰਨ ਵੀ ਦਿਆ ਕਰੋ ਅੱਗੇ, ਤਾਂ ਫਿਰ ਅਸੀਂ ਕੀ ਕਰੀਏ। ਇਹ ਬੜੀਆਂ ਜੀ ਇੱਥੇ ਬੜੀਆਂ ਸਮਝਕਾਰੀ ਦੇ ਨਾਲ ਅਤੇ ਬੜੀ ਹੋਸ਼ਮੰਦੀ ਦੇ ਨਾਲ ਬੈਠ ਕੇ ਤਾਂ ਕਿ ਸਾਡੇ ਉੱਤੇ ਕੋਈ ਫਤਵੇ ਸ਼ਤਵੇ ਨਾ ਲੱਗਣ, ਇਹ ਕੁਛ ਤਾਂ ਜਿਹੜੇ ਆ ਗੱਲਾਂ ਦੇ ਆ। ਅੱਛਾ ਜੀ, ਇਹ ਬੜਾ ਕੁਛ ਜੀ ਦੱਸਣਾ ਪੈਂਦਾ। ਹੁਣ ਜਦੋਂ ਉਹ ਬੁਲੰਦੀ ਦੇ ਉੱਤੇ ਜਾਂਦਾ ਨਾ ਇਨਸਾਨ, ਫਿਰ ਇੱਥੋਂ ਹੀ ਉਹਦੇ ਇਮਤਿਹਾਨ ਦਾ ਵੇਲਾ ਹੁੰਦਾ ਕਿ ਇਹ ਦੁਨੀਆਂ 'ਤੇ ਰਹਿ ਰਹੇ ਹਾਂ, ਠੀਕ ਆ। ਹੁਣ ਉਹ ਮੈਂ ਇੱਕ ਤੁਹਾਨੂੰ ਕਹਾਵਤ ਸੁਣਾ ਰਹੀ ਹਾਂ, ਪਰ ਵਿੱਚ ਜਿਹੜੀਆਂ ਜ਼ਿੰਦਗੀ ਦੀਆਂ ਹਕੀਕਤਾਂ, ਜ਼ਿੰਦਗੀ ਦੇ ਰੌਲੇ ਆ ਅਤੇ ਜ਼ਿੰਦਗੀ ਦੇ ਵਕਤ ਜਿਹੜੇ ਕੱਟਣੇ ਆ ਉਹਨਾਂ ਨੂੰ ਮੈਂ ਬੜੇ ਪਿਆਰ ਦੇ ਨਾਲ ਅਤੇ ਬੜੇ ਹੀ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਮੈਂ ਇਸ ਵਾਕਿਆ ਦੇ ਵਿੱਚ ਪਰੋ ਕੇ ਸਾਰੇ ਅੱਖਰ ਅਤੇ ਫਿਰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਯਕੀਨ ਕਰੋ ਇਹ ਬਹੁਤ ਹੀ ਵਧੀਆ ਗੱਲਾਂ
ਇਹ ਬੜੀਆਂ ਕੰਮ ਆਉਂਦੀਆਂ ਵਾ, ਚੇਤੇ ਰਹਿ ਜਾਂਦੀਆਂ ਵਾ। ਫਿਰ ਇਹ ਜਦੋਂ ਇਹਨਾਂ ਨੂੰ ਚੇਤੇ ਰੱਖੋ ਨਾ, ਫਿਰ ਇਨਸਾਨ ਇੱਧਰ ਉੱਧਰ ਨਹੀਂ ਹੁੰਦਾ। ਉਹਨੂੰ ਪਤਾ ਕਿ ਉਹ ਫਜ਼ਾਵਾਂ 'ਚ ਉੜ ਰਿਹਾ, ਪਰ ਥੱਲੇ ਲੱਥਣਾ ਲੱਥਣਾ ਵਾ। ਅਖੀਰ ਕੀ ਆ? ਉਹੀ ਆ, ਮਿੱਟੀ ਆ ਸਾਡੀ, ਮਿੱਟੀ ਉੱਤੇ ਰਹਿਣਾ। ਹਾਂ, ਇਹ ਬੜੀਆਂ, ਤੁਸੀਂ ਜ਼ਰਾ ਕੋ ਗੌਰ ਕਰੋਂਗੇ ਨਾ, ਤੁਸੀਂ ਕਹੋਗੇ ਤਾਂ ਬੜੀਆਂ ਚੰਗੀਆਂ ਗੱਲਾਂ ਹੋ ਗਈਆਂ। ਅਤੇ ਫਿਰ ਕੀ ਹੋਇਆ? ਫਿਰ ਜਦੋਂ ਉਹ ਵੀ ਹੁਣ ਬੰਦਾ, ਇਹ ਮੈਂ ਕਹਾਵਤ ਦੇ ਜ਼ਰੀਏ ਉਹ ਹਕੀਕਤਾਂ ਜਿਹੜੀਆਂ ਸਾਡੇ ਆਸੇ ਪਾਸੇ ਲੱਗੀਆਂ ਨਾ, ਯਕੀਨ ਕਰੋ ਮੈਂ ਉਹ ਹੀ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਦਿਲ ਵੀ ਦੁਖਦਾ, ਦਿਲ ਟੁੱਟ ਵੀ ਜਾਂਦਾ ਬੁਲੰਦੀਆਂ ਵੱਲ ਦੇਖ ਦੇਖ ਕੇ, ਜਿਹੜੇ ਸਾਨੂੰ ਪਿੱਛੇ ਰੋਲਣ ਦੀ ਕੋਸ਼ਿਸ਼ ਕਰਦੇ, ਸਾਨੂੰ ਪੈਰਾਂ ਥੱਲੇ ਰੋਂਦਣ ਦੀ ਕੋਸ਼ਿਸ਼ ਕਰਦੇ। ਦੁਖੀ ਨਹੀਂ ਹੋਣਾ, ਉਹ ਕੋਈ ਗੱਲ ਨਹੀਂ, ਇਹ ਹਕੀਕਤਾਂ ਸਾਰੀਆਂ ਦੀਆਂ ਇੱਕ ਹੀ ਆ। ਪੈਰ ਸਾਰਿਆਂ ਦੇ ਮਿੱਟੀ ਦੇ ਉੱਤੇ ਹੀ ਰਹਿੰਦੇ ਆ, ਅਤੇ ਮਿੱਟੀ ਸਾਡਾ ਆਪਣਾ ਸਭ ਕੁਛ ਆ। ਇਹਦੇ ਵਿੱਚ ਬੜੀ ਹਕੀਕਤ ਆ ਜੀ, ਇਹ ਮਿੱਟੀ ਆ ਸਾਡਾ ਸਭ ਕੁਛ, ਇਹਨੂੰ ਜ਼ਰਾ ਯਾਦ ਰੱਖੀਓ। ਅੱਛਾ, ਅਤੇ ਫਿਰ ਉਹ ਜਦੋਂ ਉੱਤੇ ਗਿਆ, ਉਹ ਬੰਦਾ ਅੱਲਾ ਦਾ ਤਾਂ ਬਸ ਮਸਤ ਹੋ ਬੇਖੁਦ, ਅਤੇ ਜਦੋਂ ਚੱਲਦਾ ਗਿਆ ਹੁਣ ਉਹਨੇ ਕਿਹਾ ਉਹ ਬੜੇ ਹੁਣ ਝੂਟੇ ਲੈ ਲਏ, ਹੁਣ ਥੱਲੇ ਵੀ ਉਤਰਨਾ। ਉਹਨੇ ਜਲਦੀ ਜਲਦੀ ਕਿਤਾਬ ਆ ਜਿਹੜਾ ਵਰਕਾ ਸੀਗਾ ਉਹ ਜਦੋਂ ਪਲਟਿਆ ਤਾਂ ਪੂਰੀ ਕਿਤਾਬ ਹੀ ਖਾਲੀ। ਇਹ ਬੜੀ ਇੱਕ ਨਾ ਪਤੇ ਦੀਆਂ ਗੱਲਾਂ, ਇਹ ਕਿਧਰੋਂ ਨਹੀਂ ਮਿਲਦੀਆਂ। ਇਹ ਬੜਾ ਹੀ ਕਿਧਰੇ ਕਦੀ ਕਦੀ ਸਾਨੂੰ ਹੈ ਨਾ ਇੱਦਾਂ ਦਾ ਮਿਲ ਜਾਂਦੇ ਆ ਸਾਨੂੰ ਕਲਿਪਸ, ਜਿੱਥੋਂ ਸਾਨੂੰ ਜ਼ਿੰਦਗੀ ਦੇ ਹੈ ਨਾ ਤੌਰ ਤਰੀਕੇ ਜਿਹੜੇ ਉਹ ਸਮਝ ਆ ਜਾਂਦੇ ਆ। ਦਿਲ ਦੁੱਖ ਨਹੀਂ, ਦੁਖੀ ਨਹੀਂ ਹੁੰਦਾ। ਉਹਨੇ ਪਲਟਦਾ ਗਿਆ, ਉਹ ਪਲਟਦਾ ਗਿਆ ਸਫ਼ੇ ਤਾਂ ਸਾਰੇ ਹੀ ਖਾਲੀ। ਓਏ ਹੋਏ ਹੋਏ, ਥੋੜ੍ਹਾ ਜਿਹਾ ਘਬਰਾ ਗਿਆ, ਅੱਗੇ ਕੀ ਕਰਨਾ। ਉਹਨੇ ਆਖਰੀ ਪੜ੍ਹ ਕੇ ਸਫ਼ਾ ਦੇਖਿਆ, ਉੱਥੇ ਕੁਛ ਵੀ ਨਹੀਂ। ਉਹਨੇ ਕਿਹਾ ਕਿ ਜਦੋਂ ਆਖਰੀ ਸਫ਼ੇ ਦੇ ਉੱਤੇ ਗਿਆ ਤਾਂ ਉੱਤੇ ਕੀ ਲਿਖਿਆ ਆਇਆ ਸੀ? ਉੱਤੇ ਲਿਖਿਆ ਆਇਆ ਸੀਗਾ ਕਿ ਜਹਾਜ਼ ਕੋ ਜ਼ਮੀਨ ਪਰ ਉਤਾਰਨੇ ਕੇ ਲੀਏ ਪਹਿਲੇ ਕਿਤਾਬ ਬਾਏ ਕਰੇ। ਉਹ ਫਾਰਮੂਲਾ ਜਿਹੜਾ ਜਹਾਜ਼ ਨੂੰ ਨੀਚੇ ਉਤਾਰਨਾ ਨਾ, ਉਹ ਕਿਤਾਬ ਤੁਸੀਂ ਬਾਏ ਕਰੋ ਤਾਂ ਫੇਰ ਦੱਸਾਂਗੇ ਅਸੀਂ। ਹੁਣ ਤੁਸੀਂ ਸੋਚੋ, ਤੇ ਮੈਂ ਵੀ ਸੋਚਦੀ ਸੀ ਓਏ ਹੋਏ ਹੋਏ ਹੋਏ ਹੋਏ, ਇਹ ਕੁੜੀਏ ਇਹ ਤੈਨੂੰ ਤੇ ਬੜਾ ਹੀ ਵਧੀਆ ਦੇਖ ਤੇਰੇ ਅੱਗੇ ਇਹ ਤਹਿਰੀਰ ਆ ਗਈ, ਇਹ ਤੇਰੀ ਖੁਸ਼ਕਿਸਮਤੀ ਆ। ਮੈਂ ਆਪਣੇ ਆਪ ਨੂੰ ਕਿਹਾ ਕਿ ਇਹ ਜ਼ਿੰਦਗੀ ਦੀਆਂ ਹਕੀਕਤਾਂ, ਬੜਾ ਤਰੱਕੀਆਂ ਤੇ ਉੜੀਦਾ, ਬੜੇ ਮਜ਼ੇ ਲੈ ਲਈਦੇ ਆ, ਪਰ ਕਿਤਾਬ ਨੂੰ ਖਰੀਦਣੇ ਲਈ ਨਾ ਪੈਸਾ ਚਾਹੀਦਾ, ਸਮਝਦਾਰੀ ਚਾਹੀਦੀ, ਜ਼ਿੰਦਗੀ ਦੇ ਵਰਕੇ ਪਰਤਣੇ ਲਈ ਜ਼ਿੰਦਗੀ ਲੱਗ ਜਾਂਦੀ। ਸਿਆਣੇ ਸਾਡੇ ਜਿਹੜੇ ਹੈ ਨਾ, ਉਹ ਕਹਿੰਦੇ ਹੈ ਨਾ ਕਿ ਮਿੱਠਾ ਗੋੜਾ ਜਿੰਨਾ ਖਾ ਲਉਂਗੇ ਉਨਾ ਹੀ ਤੁਸੀਂ ਮਿੱਠੇ ਹੋ ਜਾਓਗੇ। ਇਹ ਬੜੀਆਂ ਗੂੜੀਆਂ ਗੱਲਾਂ ਤੇ ਜੀ ਉਹ ਕਹਿੰਦੇ ਆ ਨਾ ਕਿ ਸਿਆਣਿਆਂ ਦਾ ਦੱਸਿਆ ਆ ਤੇ ਔਲਿਆਂ ਦਾ ਖਾਧਾ ਆ, ਉਹ ਕਿਧਰੇ ਵਕਤ ਤੇ ਜਾ ਕੇ ਕੰਮ ਜ਼ਰੂਰ ਆ ਜਾਂਦਾ। ਓਲਡ ਇਜ਼ ਗੋਲਡ, ਉਹ ਕਦੀ ਆਪਣੇ ਜਿਹੜੇ ਤੁਸੀਂ ਉਚਾਈ ਦੇ ਉੱਤੇ ਅਸੀਂ ਹੁੰਦੇ ਹਾਂ ਨਾ, ਮੈਂ ਆਪਣੇ ਆਪ ਸਮੇਤ ਉਚਾਈ ਦੇ ਉੱਤੇ ਚਲੇ ਜਾਂਦੇ, ਜ਼ਮੀਨ ਵਾਲਿਆਂ ਨੂੰ ਨਾ ਭੁੱਲੋ, ਨਾ ਭੁੱਲੋ। ਇਹ ਹੈ ਸਫ਼ਰ ਸਾਡਾ ਮਿੱਟੀ ਦੇ ਉੱਤੇ, ਅਤੇ ਮਿੱਟੀ ਸਾਡਾ ਠਿਕਾਣਾ। ਇਹ ਜਿਹਨੇ ਗੱਲਾਂ ਸਮਝ ਲਈਆਂ ਅਤੇ ਉਹਨੇ ਸਭ ਕੁਛ ਹੀ ਸਮਝ ਲਿਆ ਜੀ। ਉਹ ਕਹਿੰਦੇ ਜੀ ਹੁਣ ਕਿਤਾਬ ਬਾਏ ਕਰੋ, ਹੁਣ ਉਹ ਨਾ ਕਿਤਾਬ ਬਾਏ ਕਰੇ ਤਾਂ ਫਿਰ ਉਹਦਾ ਕੀ ਹਾਲ ਹੋਇਆ? ਇਹ ਹੁਣ ਤੁਹਾਡੇ ਉੱਤੇ, ਅਤੇ ਮੈਂ ਸਾਰਿਆਂ ਦੇ ਉੱਤੇ ਛੋੜ ਦਿੱਤਾ ਜਿਹੜੀਆਂ ਜਿਹੜੀਆਂ ਮੇਰੇ ਜਿੱਥੇ ਜਿੱਥੇ ਬਹਿ ਕੇ ਗੱਲਾਂ ਸੁਣ ਰਹੇ ਹਕੀਕਤਾਂ ਜ਼ਿੰਦਗੀ ਦੀਆਂ ਆਹਾ ਵਾ। ਅਤੇ ਅਸੀਂ ਇਹਨਾਂ ਤੋਂ ਬੜਾ ਵੱਡਾ ਇੱਕ ਲੈਸਨ ਲੈਣਾ, ਡਾਊਨ ਟੂ ਅਰਥ ਰਹਿਣਾ, ਔਰ ਹੋਰ ਕੀ ਕਰਨਾ। ਨਾਲ ਸਾਡੇ ਪ੍ਰੋਗਰਾਮ ਦੇ ਜੁੜੇ ਰਹੋ, ਅਸੀਂ ਕਿੱਦਾਂ ਤੁਹਾਨੂੰ ਬੋਰ ਹੋਣ ਦਈਏ ਜੀ? ਅਸੀਂ ਤਾਂ ਤੁਹਾਨੂੰ ਬੋਰ ਹੋਣੇ ਦਾ ਕਦੀ ਸੋਚਿਆ ਹੀ ਨਹੀਂ। ਆਹ ਵਧੀਆ ਜਿਹਾ ਅਸੀਂ ਗੀਤ ਸੁਣਦੇ ਹਾਂ, ਫਿਰ ਤੁਸੀਂ ਕਹਿੰਦੇ ਚਲੋ ਜੀ ਹੁਣ ਤਾਂ ਪ੍ਰੋਗਰਾਮ 'ਚ ਠਹਿਰਨੇ ਦਾ ਇੱਕ ਜ਼ਰਾ ਮਜ਼ਾ ਵੀ ਸਵਾਦ ਵੀ ਆਉਂਦਾ। ਅਤੇ ਇਹ ਵਧੀਆ ਜਿਹਾ ਹੁਣ ਤੁਸੀਂ ਪੰਜਾਬੀ ਦਾ ਅਸੀਂ ਗੀਤ ਸੁਣੀਏ, ਤਾਂ ਮੈਂ ਕਹਿੰਦੀ ਵਾਹ ਵਾਹ ਵਾਹ ਵਾਹ ਅਤੇ ਬੱਲੇ ਬੱਲੇ।

0: ਕਿਤੇ ਓਏ ਹੋਏ ਐ ਜੀ ਕਿੱਧਰ ਟੁਰ ਗਏ ਸਾਰੇ? ਔਰ ਤੁਸੀਂ ਕਿੱਧਰੇ ਜਾਂਦੇ ਹੋ ਜੀ? ਬ੍ਰਾਈਫਰਡ ਏਸ਼ੀਅਨ ਰੇਡੀਓ 1413 AM ਤੇ ਬੜੀ ਧਮਾਕੇਦਾਰ, ਮੈਂ ਕਹਿੰਦੀ ਜੀ ਤੁਹਾਡੇ ਲਈ ਇੱਕ ਬਹੁਤ ਹੀ ਮਨੋਰੰਜਨ ਦੀ ਤੇ ਬੜੀ ਮੈਂ ਕਹਿੰਦੀ ਹਾਂ ਕਿ ਕਮਾਲ ਦੀ ਇੱਕ, ਅਸੀਂ ਇਹਨੂੰ ਹੁਣ ਕੀ ਕਹੀਏ ਜੀ, ਇੱਕ ਪੰਚਾਇਤ ਬਣਾਈ ਹੋਈ ਆ। ਪੰਚਾਇਤ ਦਾ ਮੈਨੂੰ ਪਤਾ ਕੀ ਹੁੰਦੀ ਆ, ਇਸ ਵੇਲੇ ਤਾਂ ਮੈਨੂੰ ਇਹੀ ਲੱਗਦਾ ਕਿ ਮੈਂ ਕੋਈ ਪੰਚਾਇਤ ਹੀ ਬੁਲਾ ਲਈ ਹੈ ਕਿ ਜਿਹੜਾ ਤੁਸੀਂ ਇੱਧਰ ਉੱਧਰ ਨਾ ਜਾਓ ਜੀ, ਇੱਥੇ ਬੈਠੇ ਰਹੋ। ਇਹ ਇੱਕ ਅਸੀਂ ਗੱਠ ਜੋੜ ਕੀਤਾ ਆ ਤੇ ਇਹ ਅੱਖਰਾਂ ਦਾ ਜਿਹੜਾ ਹੈ ਨਾ ਸਾਡਾ ਦਾਰੂ ਆ, ਇਹ ਅਸੀਂ ਧੀਰੇ ਧੀਰੇ ਤੇ ਕਹਿੰਦੇ ਨਾ ਸਲੋਲੀ ਸਲੋਲੀ ਅਸੀਂ ਜਿਹੜਾ ਡਿਲੀਵਰ ਕਰ ਰਹੇ ਹਾਂ, ਅਸੀਂ ਨਿਕਾਲ ਰਹੇ ਹਾਂ। ਯਕੀਨ ਕਰੋ ਐਡੇ ਵਧੀਆ ਅੱਖਰ ਬੋਲ ਰਹੇ ਹਾਂ, ਐਡੀਆਂ ਵਧੀਆ ਅਸੀਂ ਐਫਰਟਸ ਵੀ ਕਰ ਰਹੇ, ਕੋਸ਼ਿਸ਼ਾਂ ਕਰ ਰਹੇ ਹਾਂ ਤੇ ਆਪਣੀਆਂ ਅਜਿਹੀਆਂ ਜਿਹੜੀਆਂ ਹੁੰਦੀਆਂ ਨਾ ਇੱਕ ਹਿੰਮਤ ਕਰਨਾ ਅਸੀਂ ਕਰ ਰਹੇ ਹਾਂ ਪੂਰੀ ਜੀ ਤੁਹਾਨੂੰ ਐਂਟਰਟੇਨ ਕਰਨੇ ਦੀ, ਤਾਂ ਕਿ ਤੁਹਾਨੂੰ ਜ਼ਿਹਨੀ ਥਕਾਨ ਵੀ ਨਾ ਹੋਵੇ। ਤੇ ਇਹ ਜਿਹੜੀਆਂ ਬੜੀਆਂ ਸਕੀਲ ਤੇ ਭਾਰੀ ਭਾਰੀ ਗੱਲਾਂ ਨਾ, ਇਹ ਬੜੀਆਂ ਸਮਝਣੇ ਦੀਆਂ ਤੇ ਡੀਪ ਡਾਊਨ, ਤਾਂ ਕਿ ਇੰਨੇ ਚੰਗੇ ਅੰਦਾਜ਼ ਦੇ ਨਾਲ ਸਾਡੇ ਉੱਤੇ ਸਰਾਇਤ ਵੀ ਕਰ ਜਾਣ, ਅਸਰ ਵੀ ਕਰ ਜਾਣ ਤੇ ਅਸੀਂ ਗੀਤਾਂ ਦਾ ਸਹਾਰਾ ਲੈ ਕੇ ਤੇ ਫਿਰ ਅਸੀਂ ਨਏ ਸਿਰੇ ਤੋਂ ਜ਼ਿੰਦਗੀ ਦੀ ਦੌੜ ਦੇ ਵਿੱਚ ਸ਼ਾਮਲ ਹੋ ਜਾਈਏ। ਕਿਉਂਕਿ ਨਏ ਸਿਰੇ ਤੋਂ ਜ਼ਿੰਦਗੀ ਦੀ ਦੌੜ ਵਿੱਚ ਉਹੀ ਲੋਕ ਆਉਂਦੇ ਆ ਜਿਹੜੇ ਬੜੇ ਬਾਹਿੰਮਤ ਹੁੰਦੇ ਆ। ਬੜੀ ਬੜੀ ਕਦੀ ਕਦੀ ਸਿਚੁਏਸ਼ਨ ਐਸੀ ਆੜੇ ਆ ਜਾਂਦੀ ਕਿ ਹਿੰਮਤ ਜਵਾਬ ਦੇਣੇ ਲੱਗਦੀ ਆ, ਹੌਸਲੇ ਟੁੱਟਣ ਲੱਗਦੇ, ਨਹੀਂ ਨਹੀਂ ਨਹੀਂ ਨਹੀਂ ਨਹੀਂ ਐ ਨਹੀਂ ਕਰਨਾ, ਐ ਨਹੀਂ ਕਰਨਾ। ਹੌਸਲਿਆਂ ਨੂੰ ਜਿੰਨੇ ਬੁਲੰਦ ਰੱਖਿਆ, ਹਿੰਮਤ ਨੂੰ ਜਿੰਨੇ ਬੁਲੰਦ ਰੱਖਿਆ, ਉਹੀ ਬਾਮਰਾਦ ਹੋ ਗਿਆ। ਬੜੀਆਂ ਚੰਗੀਆਂ ਸਾਡੇ ਕੋਲ ਹੋਰ ਗੱਲਾਂ ਵੀ ਆ ਜੀ, ਇੱਕ ਮਜਮੂਆ ਤਿਆਰ ਕਰਕੇ ਅਸੀਂ ਲਿਆਏ, ਉਹ ਕੀ ਕਰੀਏ ਜਦੋਂ ਵੀ ਕੰਪਿਊਟਰ ਦੇ ਉੱਤੇ ਨਜ਼ਰ ਜਾਂਦੀ, ਉਹ ਹੁਣ ਬ੍ਰੇਕ ਵੀ ਜ਼ਰੂਰੀ ਆ ਜੀ। ਉਹ ਜਿਹੜੇ ਉੱਥੇ ਜਿਹਨਾਂ ਨੇ ਇਹ ਦਿੱਤੀਆਂ ਸਾਨੂੰ ਸਾਰੀਆਂ ਓਬਵੀਅਸਲੀ ਐਡਵਰਟਸ, ਉਹ ਵੀ ਇੰਤਜ਼ਾਰ ਕਰ ਰਹੇ ਤੇ ਨਾਲੇ ਜਿਸ 'ਚ ਅਸੀਂ ਉਹ ਨਹੀਂ ਸੁਣਾਂਗੇ ਤੇ ਫਿਰ ਸਾਨੂੰ ਪਤਾ ਕਿੱਦਾਂ ਚੱਲੇਗਾ ਕਿ ਅਸੀਂ ਕਿਹੜੀ ਜਗ੍ਹਾ ਦੇ ਉੱਤੋਂ ਰਾਈਟ ਟਾਈਮ ਦੇ ਉੱਤੇ ਤੇ ਰਾਈਟ ਚੀਜ਼ ਦੇ ਉੱਤੋਂ ਅਸੀਂ ਬੈਨੀਫਿਟ ਲੈਣਾ, ਅਸੀਂ ਫਾਇਦਾ ਚੱਕਣਾ ਵਾ, ਉਹ ਕਿੱਦਾਂ ਪਤਾ ਚੱਲੇਗਾ? ਤੇ ਇਸ ਲਈ ਫਿਰ ਅਸੀਂ ਤੁਹਾਡੀ ਤਬੀਅਤ ਦਾ ਪੂਰਾ ਖਿਆਲ ਰੱਖੀਦਾ, ਅਸੀਂ ਕਹੀਦਾ ਕਿ ਇੱਥੋਂ ਹੀ ਫਾਇਦਾ ਚੁੱਕ ਲਓ, ਉਹ ਤੁਸੀਂ ਕੀ ਗੂਗਲ ਸਰਚ ਕਰਨੀ ਤੇ ਕਿਤੇ ਇੱਧਰ ਉੱਧਰ ਜਾਣਾ, ਅਸੀਂ ਜੋ ਤੁਹਾਨੂੰ ਦੱਸ ਰਹੇ ਹਾਂ ਤੇ ਅਸੀਂ ਬਿਲਕੁਲ ਸੱਚ ਦੱਸ ਰਹੇ ਹਾਂ, ਅਸੀਂ ਕਿੱਥੇ ਝੂਠ ਬੋਲਦੇ ਹਾਂ, ਠੀਕ ਆ। ਹੁਣ ਘੜੀ ਕਹਿੰਦੀ ਆ ਕਿ ਕੰਪਿਊਟਰ ਮੈਨੂੰ ਦੱਸ ਰਿਹਾ ਕਿ ਕੁੜੀਏ ਇੱਕ ਮਿੰਟ ਰਹਿ ਗਿਆ ਵਾ ਬ੍ਰੇਕ ਦੇ ਵਿੱਚ। ਉਹ ਦੇਖੋ ਜੀ, ਸਾਨੂੰ ਸਾਰਿਆਂ ਨੂੰ ਕੁੜੀਆਂ ਕੁੜੀਆਂ ਹੀ ਰਹਿਣ ਦਿਓ। ਹਾਂ ਫਿਰ ਪਤਾ ਹੀ ਆ, ਫਿਰ ਜਦੋਂ ਅਸੀਂ ਯੰਗ ਯੰਗ ਰਵਾਂਗੇ, ਸਾਡੀਆਂ ਸੋਚਾਂ ਸਾਡੇ ਸਿਹਤਮੰਦ ਰਾਜ ਹੋਵੇਗਾ, ਸਾਡੇ ਪ੍ਰੋਗਰਾਮ ਵੀ ਸਿਹਤਮੰਦ। ਉਹ ਕਹਿੰਦੇ ਨਾ ਘਰ ਵਾਲੇ ਜੀ, ਜੇ ਆਇਸ਼ਾ ਅਖਤਰ ਥੋੜ੍ਹੀ ਜਿਹੀ ਬਿਮਾਰ ਹੁੰਦੀ ਤਾਂ ਬਿਮਾਰਾਂ ਵਾਲੇ ਖਾਣੇ ਬਣਾਉਂਦੀ, ਤੇ ਜੇ ਥੋੜ੍ਹੀ ਜਿਹੀ ਬੜੀ ਮਾਸ਼ਾਅੱਲਾ ਇੱਦਾਂ ਹੀ ਰਿਹਾ ਕਰ ਝੂਗਲੀ ਜਿਹੀ, ਫਿਰ ਖਾਣੇ ਵੀ ਸਾਨੂੰ ਬੜੇ ਵਧੀਆ ਵਧੀਆ ਮਿਲਦੇ। ਉਹ ਮੈਂ ਗਾ ਫਿਰ ਹੁਣ ਪ੍ਰੋਗਰਾਮ ਦੇ ਉੱਤੇ ਵੀ ਤੁਹਾਨੂੰ ਮੈਂ ਦੱਸਾਂ ਕਿ ਤੁਸੀਂ ਅਸੀਂ ਜ਼ਿਹਨ ਜਿਹੜਾ ਗਾ ਦਿਮਾਗ ਯੰਗ ਯੰਗ ਫਰੈਸ਼ ਫਰੈਸ਼, ਤੇ ਫਿਰ ਪ੍ਰੋਗਰਾਮ ਵੀ ਵਧੀਆ ਵਧੀਆ ਤੇ ਬੱਲੇ ਬੱਲੇ। ਬਸ ਹੁਣ ਥੋੜੀਆਂ ਜਿਹੀਆਂ ਘੜੀਆਂ ਰਹਿ ਗਈਆਂ ਬ੍ਰੇਕ ਦੇ ਵਿੱਚ, ਤੇ ਫਿਰ ਬ੍ਰੇਕ ਤੋਂ ਬਾਅਦ ਜਿਹੜਾ ਹੈ ਨਾ, ਫਿਰ ਅਸੀਂ ਤੁਹਾਡੇ ਲਈ ਬੜੀਆਂ ਹੀ ਚੰਗੀਆਂ ਗੱਲਾਂ ਲੈ ਕੇ ਬੈਠੇ ਹੋਏ ਜੀ, ਫਿਰ ਕਰਦੇ ਹਾਂ ਜੀ ਹੋਰ ਗੱਲਾਂ ਫਿਰ
1: ਆਪ AM, DAB Plus, mobile app and online at bradfordasianradio.co.uk. This is Bradford Asian Radio.
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Bradford Asian Radio. Radio advertising's ear-catching, affordable and effective. It's the ideal way to get your business noticed. So find out more today. For details, click on bradfordasianradio.co.uk or call 01274 306677.
6: Send money worldwide with Western Union. Send money your way to bank accounts, mobile wallets or for a cash pickup. Visit participating post offices, Eurochange and other retail partner locations. Prefer to send money online? Enjoy zero transfer fee on your first online transfer to a bank account or mobile wallet. Western Union makes money from currency exchange. Additional third-party charges may apply. Western Union Payment Services GB Limited, a UK company authorized by the UK Financial Conduct Authority.
4: उफ, इतनी प्यारी प्यारी खिड़कियाँ और दरवाजे, क्या ही चॉइस है आपका।
7: ये चॉइस हमारा नहीं, ये तो कमाल है, फर्स्ट चॉइस विंडोज यॉर्कशायर का,
4: जो कि पायदार, मजबूत, खूबसूरत डबल एंट्रेपल ग्लेस विंडोज एंड डोर्स के अलावा कंपोजिट डोर से आपके घरों को चार चांद लगाते हैं
7: और प्रॉपर्टी वैल्यू बढ़ाते हैं।
4: फर्स्ट चॉइस
7: 106 लिस्टर हिल्स ब्रेडफोर्ड BD71JL।
4: घरों की खूबसूरती और हिफाजत बढ़ाइए, आज ही फर्स्ट चॉइस का नंबर मिलाइए
7: 01274317644।
8: क्वालिटी, वैल्यू, स्टाइल एंड सिक्योरिटी, योर नंबर वन चॉइस, फर्स्ट चॉइस विंडोज यॉर्कशायर।
9: अरे सुनते हैं, अगली बार खाने का एहतमाम ऐसा करना है कि वाह वाह ही हो जाए।
7: ऐसा उम्दा, लजीज और मजेदार खाना तो ब्रेडफुट में सिर्फ अवार्ड याफ्ता मंगला केटरिंग वाले ही बनाते हैं।
9: मंगनी, सालगिरह, शादी ब्याह या किसी भी मौका के लिए ऐसे खाने कि खाना खाने वाला पूछे कि खाना कहां से बनवाया है,
7: और खुशबू, लज्जत और जायका खुद कहे कि मंगला केटरिंग से आया है।
9: मंगला केटरिंग, 77 आथिंगटन स्ट्रीट, ब्राडफोर्ड, BD8 ATY।
7: टेलीफोन 01274731555। मंगला केटरिंग सर्विसेज UK। दुल्हन वो जो पिया मन भाए,
9: जेवर वो जो पाकिस्तान ज्वेलर से आए,
7: नित नए डिजाइन के सेट, चूड़ियां, कंगन, कांटे,
9: बालियां, अंगूठियां और हार,
7: जो दुल्हन करे सिंगार,
9: आज ही मामू काके की दुकान,
7: खालिस सोने की पहचान,
9: पाकिस्तान ज्वेलर्स तशरीफ लाइए
7: और दुल्हन के चर्चे घर घर पहुंचाइए।
9: आपकी शान
7: हमारी आन,
9: क्वालिटी की पहचान,
7: पाकिस्तान ज्वेलर्स, 1 Duckworth Lane, Bradford, BD95ER, 01274491442।
9: पाकिस्तान ज्वेलर्स।
10: Looking to start driving or building a strong career? With Safeway Rider, you can learn automatic or manual driving with trusted, friendly instructors. We offer theory classes online and in-class to help you pass first time. Need your taxi badge for West, North or South Yorkshire? We will guide you step by step. Want more? Train as a driving instructor with our audit-approved trainers, or get your truck, bus or forklift license and grow your future. Safeway Rider. Call today at 01274-201-679 or visit safewayrider.co.uk. Safeway Rider, helping you secure your future.

ਜੀ ਬਹੁਤ ਹੀ ਚੰਗੇ ਤੇ ਵਧੀਆ ਜੇ ਸਾਡੇ ਸੁਣਨੇ ਵਾਲਿਓ ਤੇ ਸਾਨੂੰ ਪਿਆਰ ਦੇ ਨਾਲ ਜਿਹੜੀ ਸਾਡੀ ਫੀਡਬੈਕ ਤਿਆਰ ਕਰਨੇ ਵਾਲਿਓ ਤੇ ਬਹੁਤੇ ਸੋਹਣੇ ਸੋਹਣੇ ਸਾਨੂੰ ਗਿਫਟਿੰਗ ਕਰਨੇ ਵਾਲਿਓ ਤੇ ਜਿੱਥੇ ਵੀ ਸਾਡੀ ਆਵਾਜ਼ ਜਾ ਰਹੀ ਆ ਤੇ ਬਹੁਤ ਹੀ ਸਾਡੇ ਜਿਹੜੇ ਆ ਵੈਰੀ ਗੁੱਡ ਲਿਸਨਰਸ ਬਿਊਟੀਫੁਲ ਔਰ ਮੈਂ ਕਹਿੰਦੀ ਹਾਂ ਕਿ ਤੁਸੀਂ ਇਤਨਾ ਸਾਡਾ ਮਾਣ ਰੱਖਦੇ ਹਾਂ ਤੇ ਸਾਨੂੰ ਇੰਨੀ ਸੋਹਣੀ ਫੀਡਬੈਕ ਵੀ ਦਿੰਦੇ ਹਾਂ ਤੇ ਸਾਡਾ ਪ੍ਰੋਗਰਾਮ ਦੀ ਇਹ ਜਿਹੜੀ ਕਦਰੋਂ ਮੰਜ਼ਲਤ ਆ ਉਹਦੀ ਹੋਰ ਤੁਸੀਂ ਵੈਲਿਊ ਬਣਾ ਦਿੰਦੇ ਹਾਂ ਜਦੋਂ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੱਸਾ ਲੈ ਕੇ ਤੇ ਸਾਡਾ ਪ੍ਰੋਗਰਾਮ ਜਿਹੜਾ ਵਾ ਉਹ ਬੜੀ ਖੂਬਸੂਰਤੀ ਦੇ ਨਾਲ ਤੇ ਦਿਲ ਜਮਈ ਫਿਰ ਮੈਂ ਕਹਿ ਦਿੰਦੀ ਮੇਰਾ ਇਹ ਫਿਕਰ ਮੈਨੂੰ ਕੁਛ ਮੇਰੇ ਸੁਣਨੇ ਵਾਲੇ ਉਹਨਾਂ ਨੂੰ ਬੜਾ ਪਸੰਦ ਆ ਤੇ ਫਿਰ ਮੈਂ ਕਿਹਾ ਚਲੋ ਇਹਨੂੰ ਵੀ ਥੋੜਾ ਜਿਹਾ ਇਸਤੇਮਾਲ ਕਰ ਲਈਏ ਤੇ ਤੁਹਾਡਾ ਬਹੁਤ ਹੀ ਸ਼ੁਕਰੀਆ ਤੇ ਇਸ ਵੇਲੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਕਿ ਬ੍ਰਾਫਰਡ ਏਸ਼ੀਅਨ ਰੇਡੀਓ 1413 AM ਦੇ ਉੱਪਰ ਇਹ ਤੁਹਾਡੀ ਖਾਤਰ ਤੇ ਤੁਹਾਡੀ ਜਿਹੜੀ ਸਾਨੂੰ ਫੀਡਬੈਕ ਇੰਨੀ ਸੋਹਣੀ ਮਿਲਦੀ ਆ ਤੇ ਅਸੀਂ ਸੋਚਿਆ ਕਿ ਤੁਹਾਡੇ ਲਈ ਇੰਨਾ ਸੋਹਣਾ ਪ੍ਰੋਗਰਾਮ ਜਿਹੜਾ ਨਾ ਪੇਸ਼ ਕੀਤਾ ਜਾਵੇ ਕਿ ਤੁਸੀਂ ਕਹੋ ਕਿ ਥਕਾਵਟ ਹੀ ਉੱਤਰ ਗਈ ਮੈਂ ਕਹਿੰਦੀ ਹਾਂ ਇੱਧਰੋਂ ਮਾਮਲਾਤ ਲੱਗੇ ਹੋਏ ਇੱਧਰੋਂ ਮਾਮਲਾਤ ਲੱਗੇ ਹੋਏ ਕਦੀ ਕਹਿੰਦੇ ਨਾ ਕਿ ਦਿਨ ਭਰ ਦੀਆਂ ਮੁਸ਼ਕਤਾਂ ਜਿਹੜੀਆਂ ਤੇ ਕਦੀ ਕਿਸੇ ਦੇ ਰਵੱਈਏ ਤੇ ਕਿਸੇ ਦੀਆਂ ਗੱਲਾਂ ਤੇ ਉਹ ਇੱਧਰ ਤੇ ਉੱਧਰ ਇੰਨਾ ਕੁਛ ਜ਼ਿੰਦਗੀ 'ਚ ਲੱਗਿਆ ਆਇਆ ਹੁੰਦਾ ਨਾ ਤੇ ਫਿਰ ਜਦੋਂ ਮਿੱਠੇ ਮਿੱਠੇ ਬੋਲ ਤੇ ਚਾਹੁੰਦੇ ਚਾਹੁੰਦੇ ਗਾਣੇ ਤੇ ਤੁਹਾਡੇ ਆਪਣੇ ਫੇਵਰੇਟ ਤੇ ਤੁਹਾਡੇ ਸਿਲੈਕਟਿਡ ਜਦੋਂ ਇਹ ਸੁਣੇ ਜਾਏ ਪੰਜਾਬੀ ਦੇ ਅੱਖਰ ਤੇ ਗੀਤ ਤੁਹਾਡੇ ਸਾਹਮਣੇ ਆਉਂਦੇ ਤੁਹਾਡੀ ਤਬੀਅਤ ਬਹਾਲ ਹੋ ਜਾਂਦੀ ਸਾਡਾ ਇਹੀ ਮਕਸਦ ਹੁੰਦਾ ਕਿ ਅਸੀਂ ਸੋਹਣੇ ਜਿਹੇ ਸੰਗੀਤ ਦੇ ਨਾਲ ਤੁਹਾਡੀ ਤਬੀਅਤ ਬਹਾਲ ਕਰ ਦਈਏ ਜਿੱਥੇ ਤੁਸੀਂ ਸਾਡਾ ਇੰਨਾ ਖਿਆਲ ਰੱਖਦੇ ਅਸੀਂ ਵੀ ਤੁਹਾਡਾ ਖਿਆਲ ਰੱਖੀਏ ਤੇ ਸਾਡੀ ਵੈਬਸਾਈਟ ਦੇ ਉੱਤੇ ਬ੍ਰਾਡਫੋਰਡ ਏਸ਼ੀਅਨ ਰੇਡੀਓ .co.uk ਦੇ ਉੱਤੇ ਜਾਣਾ ਮਤ ਭੁੱਲਿਓ ਉੱਥੇ ਵੀ ਤੁਹਾਨੂੰ ਸਾਡਾ ਸਾਰਾ ਜਿਹੜਾ ਵਾ ਨਾ ਕੀਤਾ ਕੱਚਾ ਚੱਠਾ ਸਾਰਾ ਨਜ਼ਰ ਆ ਜਾਏਗਾ ਤੇ ਵੈਸੇ ਇਹ ਹੈ ਬਹੁਤ ਚੰਗਾ ਵਾ ਕੱਚਾ ਚੱਠਾ ਜੋ ਵੀ ਆ ਅਸੀਂ ਬਹੁਤ ਤੁਹਾਡੇ ਲਈ ਚੰਗਾ ਚੰਗਾ ਤਿਆਰ ਕਰਕੇ ਰੱਖਿਆ ਜ਼ਰੂਰ ਤੋਂ ਇਸਤੀਫਾਦਾ ਹਾਸਲ ਕਰੀਓ ਤੇ ਸਾਡੇ ਸਟੂਡੀਓ ਦਾ ਮੇਰੀ ਜ਼ਬਾਨ ਜ਼ਿਆਦਾ ਹੀ ਪੰਜਾਬੀ ਦੇ ਉੱਤੇ ਆ ਜਾਂਦੀ ਕਿ ਸਟੂਡੀਓ ਡਾ ਲਈ ਸਟੂਡੀਓ ਦਾ ਨੰਬਰ ਜਿਹੜਾ ਨਾ ਵੈਸੇ ਕੋਈ ਗੱਲ ਨਹੀਂ ਸਟੂਡੀਓ ਡਾ ਵੀ ਹੋ ਸਕਦਾ ਹੈ ਹੋ ਸਕਦਾ ਇੱਦਾਂ ਵੀ ਹੋ ਸਕਦਾ ਤੇ ਇਹ ਪੰਜਾਬੀ ਹੈ ਨਾ ਤੁਸੀਂ ਇਹ ਵਧੀਆ ਜਿਹੀ ਲੈਂਗੁਏਜ ਆ ਇਹ ਜਿੱਦਣ ਮਰਜ਼ੀ ਬੜੇ ਪਿਆਰ ਦੇ ਨਾਲ ਤੁਸੀਂ ਬੋਲ ਲਓ ਠੀਕ ਹੈ ਨਾ ਤੇ ਸੰਭਾਲ ਲਓ ਇਹਨੂੰ ਹਾਂਜੀ ਸਾਡੇ ਸਟੂਡੀਓ ਦਾ ਜਿਹੜਾ ਟੈਲੀਫੋਨ ਨੰਬਰ ਆ ਉਹ ਜੀ 0127403067 ਜੀ ਬਿਲਕੁਲ ਸਟੂਡੀਓ ਟੈਲੀਫੋਨ ਨੰਬਰ ਹੈ ਜੀ ਹਮਾਰਾ 0127430667 ਜੀ ਬਿਲਕੁਲ ਆਪ ਹਮਾਰੇ ਸਾਥ ਕਾਲ ਵੀ ਸ਼ਿਰਕਤ ਕਰ ਸਕਦੇ ਪ੍ਰੋਗਰਾਮ ਤੇ ਦੂਸਰਾ ਸਾਡਾ ਜਿਹੜਾ ਨੰਬਰ ਆ ਨਾ ਚਲੋ ਮੈਂ ਉਰਦੂ ਚ ਜਲਦੀ ਜਲਦੀ ਦੱਸਾਂ 07800 5 ਇੰਗਲਿਸ਼ ਦੇ ਵਿੱਚ 599563 ਉਰਦੂ ਵਾਲਾ ਵੀ ਮੈਂ ਦੱਸਿਆ ਨਾ ਮਿਕਸਚਰ ਹੈ ਨਾ ਸਾਰੇ ਸਾਡੇ ਬੋਲੀਆਂ ਦਾ ਹਾਂਜੀ ਤੇ ਸਾਡੇ ਕੋਲ ਜਿਹੜਾ ਇਸ ਵੇਲੇ ਮੈਂ ਕਹਿੰਦੀ ਹਾਂ ਨਾ ਮੈਂ ਗੀਤ ਤੁਹਾਡੇ ਲਈ ਤਿਆਰ ਕੀਤਾ ਤੇ ਇਹ ਬਹੁਤ ਹੀ ਸੋਹਣਾ ਵਾ ਤੇ ਇਹਦੇ ਤੋਂ ਪਹਿਲਾਂ ਮੈਂ ਇੱਕ ਗੱਲ ਬੜੀ ਚੰਗੀ ਜਿਹੀ ਤੁਹਾਨੂੰ ਸੁਣਾਉਣ ਲੱਗੀ ਸੀਗੀ ਕਿ ਜਦੋਂ ਇਨਸਾਨ ਨੇ ਪਹਿਲੀ ਦਫ਼ਾ ਜਿਹੜਾ ਨਾ ਫਜ਼ਾ ਦੇ ਵਿੱਚ ਉੱਡਣਾ ਸ਼ੁਰੂ ਕੀਤਾ ਤੇ ਉਸ ਇਨਸਾਨ ਨੇ ਕਿੱਦਾਂ ਇਹ ਸਾਰਾ ਜਿਹੜਾ ਨਾ ਦੇਖਿਆ ਕਿ ਤੁਹਾਨੂੰ ਪਤਾ ਨਾ ਕਿ ਜਦੋਂ ਹੈਲੀਕਾਪਟਰਸ ਦੇ ਉੱਪਰੋਂ ਵੀ ਤੇ ਜਦੋਂ ਇਨਸਾਨ ਨੀਚੇ ਨੂੰ ਇਸ ਤਰ੍ਹਾਂ ਆਪਣਾ ਜੋ ਵੀ ਆ ਉਹ ਮੈਨੂੰ ਇਸ ਵੇਲੇ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ ਚਲੋ ਫਜ਼ਾ 'ਚ ਉੱਡ ਰਿਹਾ ਉਸਨੂੰ ਤੁਸੀਂ ਮੇਰੇ ਨਾਲੋਂ ਸਾਰੇ ਬੜੇ ਸਿਆਣੇ ਅਤੇ ਉਸ ਤੁਹਾਨੂੰ ਜ਼ਿਆਦਾ ਪਤਾ ਅਤੇ ਉਹ ਫਿਰ ਤੁਸੀਂ ਫਜ਼ਾ 'ਚ ਉੱਡਦੇ ਹਾਂ ਅਤੇ ਫਿਰ ਬੜੇ ਧੀਰੇ ਧੀਰੇ ਫਿਰ ਬੜੇ ਪਿਆਰ ਦੇ ਨਾਲ ਜਦੋਂ ਤੁਹਾਨੂੰ ਪਤਾ ਇੱਥੇ ਵੀ ਜਦੋਂ ਨੀਚੇ ਉੱਤਰਦੇ ਆ ਨਾ ਤਾਂ ਫਿਰ ਉੱਥੇ ਖੁਦਾ ਨਾ ਖਾਸਤਾ ਇੱਕ ਭੋਰਾ ਜਿਹੀ ਮਾਸਾ ਜਿਹੀ ਜਿਹਨੂੰ ਕਹਿੰਦੇ ਨਾ ਗਲਤੀ ਆ ਖੁਦਾ ਨਾ ਖਾਸਤਾ ਇਨਸਾਨ ਦੀ ਜਾਨ ਲੈ ਸਕਦੀ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਤੇ ਇਹ ਜਿਹਨੇ ਇਨਸਾਨ ਨੇ ਸਾਰਾ ਕੁਛ ਕੀਤਾ ਪਹਿਲੀ ਦਫ਼ਾ ਉਹ ਫਜ਼ਾ 'ਚ ਕਿੱਦਾਂ ਉੜਿਆ ਤੇ ਫਿਰ ਉਹਨੇ ਇਹਦੀ ਫੀਡਬੈਕ ਕੀ ਦਿੱਤੀ ਉਹਨੇ ਕੀ ਦੱਸਿਆ ਕਿ ਇਹਦੇ ਲਈ ਕੀ ਚੀਜ਼ਾਂ ਜਿਹੜੀਆਂ ਵਾ ਉਹ ਜ਼ਰੂਰੀ ਆ ਇੱਦਾਂ ਹੀ ਬਿਲਕੁਲ ਇੱਦਾਂ ਹੀ ਜਦੋਂ ਨਵੀਂ ਨਵੀਂ ਤਰੱਕੀ ਵੀ ਮਿਲਦੀ ਹੈ ਨਾ ਬੜਾ ਉੱਤੇ ਉੜਾਨ ਜਦੋਂ ਇਨਸਾਨ ਉੜਨ ਲੱਗਦਾ ਨਾ

ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੁੰਦਾ। ਮੈਂ ਤੁਹਾਡੇ ਸਾਹਮਣੇ ਗੱਲ ਉਹ ਕਰਨੀ ਆ ਕਿ ਜਿਹੜੀ ਸਾਡੇ ਬੜੇ ਚੰਗੇ ਤਰੀਕੇ ਦੇ ਨਾਲ ਕਹਾਵਤਾਂ ਦੇ ਜ਼ਰੀਏ ਹੀ ਸਾਡੇ ਪੱਲੇ ਪੈ ਜਾਏ ਅਤੇ ਸਾਡੇ ਜਿਹੜੀ ਰੋਜ਼ਮਰਾ ਜ਼ਿੰਦਗੀ ਨਾ ਇਹਦੇ ਵਿੱਚ ਕੰਮ ਆ ਜਾਵੇ ਕਿਤੇ, ਯਕੀਨ ਕਰੋ। ਔਰ ਸਭ ਤੋਂ ਪਹਿਲੇ ਤਾਂ ਮੈਂ ਖੁਦ ਆਇਸ਼ਾ ਅਖਤਰੇ ਚਾਹੁੰਦੀ ਹੁੰਦੀ ਕਿ ਮੈਂ ਇਹਦੇ ਵਿੱਚ, ਕਿਉਂਕਿ ਗਲਤੀਆਂ ਸਾਰਿਆਂ ਕੋਲ ਹੁੰਦੀਆਂ, ਸਾਡੇ ਕੋਲ ਮੇਰੇ ਕੋਲ ਬੜੀਆਂ ਗਲਤੀਆਂ ਹੁੰਦੀਆਂ, ਅਤੇ ਇਹ ਗਲਤੀਆਂ ਦੇ ਉੱਤੇ ਕਾਬੂ ਕਿੱਦਾਂ ਪਾਉਣਾ, ਅਤੇ ਜਿਵੇਂ ਫਜ਼ਾ 'ਚ ਹੁਣ ਉੱਡਣਾ ਬੁਲੰਦੀਆਂ ਦੇ ਉੱਤੇ, ਅਤੇ ਉੱਥੇ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ। ਇਹ ਵੀ ਬੜੀ ਚੰਗੀ ਗੱਲ ਵਾ, ਬੜੀ ਵਧੀਆ ਵਾ, ਇਹ ਕੰਮ ਆਊਗੀ ਫਿਰ, ਮੈਂ ਥੋੜ੍ਹੀ ਜਿਹੀ ਬਚਾ ਕੇ ਰੱਖਾਂ ਫਿਰ ਤੁਸੀਂ, ਨਹੀਂ ਤਾਂ ਇਹ ਵੈਸੇ ਮੈਂ ਕਹੂੰ ਤੁਸੀਂ ਕਹੋਗੇ ਕਿ ਕਮਾਲ ਦਾ ਕੰਮ ਕਰ ਦਿੱਤਾ ਜੀ ਆਇਸ਼ਾ ਅਖਤਰ, ਤੁਸੀਂ ਜਿਹੜਾ ਸਾਨੂੰ ਆਹ ਗੀਤ ਸੁਣਾਇਆ, ਮੈਂ ਕਹੂੰਗੀ ਤੁਸੀਂ ਕਹੋਗੇ ਜੀ ਕਮਾਲ ਹੀ ਕਰ ਛੱਡਿਆ, ਅਤੇ ਫਿਰ ਜਿਹੜਾ ਇਸ ਗੀਤ ਤੋਂ ਬਾਅਦ ਜਿਹੜਾ ਗੱਲ ਵਾ ਨਾ, ਇਹ ਤੁਹਾਨੂੰ ਕਦੇ ਇੱਧਰ ਉੱਧਰ ਨਹੀਂ ਹੋਣ ਦੇਗੀ, ਇਹ ਸਾਡੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਇੰਨੀ ਕੰਮ ਆਉਣੇ ਵਾਲੀ ਹੈ ਨਾ। ਮੈਂ ਖੁਦ ਇਹਦੇ ਤੋਂ ਬੜਾ ਲੈਸਨ ਲੈਂਦੀ ਹਾਂ, ਅਤੇ ਯਕੀਨ ਕਰੋ ਇਹ ਹੁਣ ਨਹੀਂ ਜਾਣਾ ਕਿੱਥੇ, ਕਿਸੇ ਪਾਸੇ ਵੀ ਨਹੀਂ ਹੋਣਾ। ਅਤੇ ਇਹ ਸੋਹਣਾ ਜਿਹਾ ਗੀਤ ਸੁਣੋ, ਅਤੇ ਫਿਰ ਤੁਸੀਂ ਕਹੀਓ ਕਮਾਲ ਦਾ ਗੀਤ ਅਤੇ ਕਮਾਲ ਦੀਆਂ ਗੱਲਾਂ, ਕਿਆ ਬਾਤ ਹੈ।

जी समय ने क्रम प्रेफरेशन रेडियो 1430 AM ਦੇ ਉੱਪਰ ਮੈਂ ਇਹ ਜਿਹੜਾ ਹੁਣ ਸੰਗੀਤ ਲਗਾਉਣ ਲੱਗੀ ਹੈ ਨਾ ਇਹ ਜੀ ਸਭ ਨੂੰ ਪਸੰਦ ਹੋਏਗਾ ਸਾਡੀ ਲੈਜੈਂਡਰੀ ਇੱਕ ਪਰਸਨੈਲਿਟੀ ਜਿਹੜੀ ਆ ਉਹਨੂੰ ਤੁਸੀਂ ਟ੍ਰਿਬਿਊਟ ਤੇ ਟ੍ਰਿਬਿਊਟ ਤੇ ਕਰ ਰਹੇ ਹਾਂ ਬਾਕੀ ਸਭ ਨੂੰ ਅਸੀਂ ਇਹ ਡੈਡੀਕੇਟ ਕਰ ਰਹੇ ਹਾਂ ਜਿਹੜੇ ਬੜੇ ਇਹਨਾਂ ਦੇ ਜੀ ਇੱਕ ਦੁਨੀਆਂ ਇਹਨਾਂ ਦੀ ਫੈਨ ਆ ਜੀ ਤੇ ਅਸੀਂ ਕਿਹਾ ਕਿ ਚਲੋ ਤੁਹਾਡੇ ਲਈ ਇਹ ਸੋਹਣਾ ਜਿਹਾ ਚੰਗਾ ਜਿਹਾ ਪੰਜਾਬੀ ਦਾ ਜਿਹੜਾ ਗਾਣਾ ਉਹਨਾਂ ਦਾ ਇਹ ਤੁਹਾਡੇ ਲਈ ਪੇਸ਼ ਕੀਤਾ ਜਾਏ ਬ੍ਰੈਡਫੋਰਡੇਸ਼ਨ ਰੇਡੀਓ 1430 AM ਜੀ ਹਾਂਜੀ ਸਾਡੀ ਨਸ਼ਰੀਆਤ ਜਿਹੜੇ ਆ ਤੇ ਦੂਸਰਾ ਸਾਡੀ ਜਿਹੜੀ ਵੈਬਸਾਈਟ ਹੈਗੀ ਆ ਉਹ ਬ੍ਰੈਡਫੋਰਡੇਸ਼ਨ ਰੇਡੀਓ .co.uk ਆ ਤੇ ਜੀ ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ 0127430667 ਆ ਤੇ ਫਿਰ ਦੇਰ ਕਿਸ ਗੱਲ ਦੀ ਤੇ ਇਹ ਬਹੁਤ ਹੀ ਵਧੀਆ ਜਿਹਾ ਪਿਆਰਾ ਜਿਹਾ ਗੀਤ ਜਿਹੜਾ ਉਹ ਸੁਣਦੇ ਆ ਤੇ ਫਿਰ ਮੇਰਾ ਇਹ ਡੈਡੀਕੇਟ ਕਰਦੀ ਸਾਰੇ ਉਹਨਾਂ ਜਿਹੜੇ ਉਹਨਾਂ ਹਸਤੀਆਂ ਲਈ ਕਿ ਜਿਹੜੇ ਬੜੇ ਫੈਨ ਆ ਜੀ ਇਸ ਹਸਤੀ ਦੇ ਤੇ ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਤੇ ਜਿਹੜੀਆਂ ਉਹ ਲੱਗੀਆਂ ਹੀ ਰਹਿਣਗੀਆਂ ਤੇ ਫਿਰ ਗੱਲਾਂ ਬਾਤਾਂ ਦੇ ਉੱਤੇ ਵੀ ਉਹਨੇ ਮੈਨੂੰ ਪਤਾ ਕਿ ਉਹ ਜਿਹੜਾ ਵਾਕਿਆ ਵੀ ਆ ਉਹ ਮੈਂ ਤੁਹਾਡੇ ਨਾਲ ਪੇਸ਼ ਕਰਾਂਗੀ ਬੜਾ ਸਾਡੇ ਕੋਲ ਇੱਕ ਐਫੀਸ਼ੀਐਂਟ ਜਿਹੜੀ ਪਰਸਨੈਲਿਟੀ ਆ ਉਹਨੇ ਜਿਹੜੇ ਬਹੁਤ ਹੀ ਇੱਕ ਖੂਬਸੂਰਤ ਜਿਹਾ ਮਾਰਕਾ ਮਾਰਿਆ ਕੰਮ ਕੀਤਾ ਤੇ ਉਹਦਾ ਜ਼ਰੂਰ ਮੈਂ ਦੱਸਾਂਗੀ ਲੇਕਿਨ ਇਸ ਗਾਣੇ ਨੂੰ ਸੁਣਨੇ ਤੋਂ ਬਾਅਦ

0: वाह जी वाह वाह, क्या कहने मैडम। मैडम ही है जी, ऐसे तो नहीं ना, एक दुनिया मानती है जी इनको, इंटरनेशनल लेवल पे ये हमारी लेजेंडरी माशाल्लाह गुलकारा, क्या पर्सनालिटी है जी, क्या बात है, वाकई क्या बात है जी। सारे विक्रम, घड़ी की तरफ भी नजर जा रही है कशा कशा। और ये कोई खूबसूरत सी मैं जो बात आपसे शेयर करना चाह रही थी कि इंसान ने जब पहली दफा फिजा में उड़ना सीखा तो जी वो हस्ती जो है उसका नाम वैसे वाकई मुझे भूल गया। आप सर्च जरूर कीजिएगा, मैं जहन से निकल गया। कोई बात नहीं, ऐसा ही होता है कभी कभी, लेकिन हमारे पास गूगल है ना, सर्च कर लीजिएगा और वाकया भी देख लीजिएगा फिर, वरना तो हमें कॉल भी आ जाती है, मोहतरमा ये वाकया ऐसे है। और बिल्कुल आप सही कह रही हैं जी, बिल्कुल बात की तर्दीद भी हो जाती है और बात भी रह जाती है। एनीवे, तो वो हंसी ने देखा कि अरे उसको बड़ा ख्वाब था, ड्रीम था कि जी बस मैं फिजा में उड़ू तो जहाज की तरह, प्लेन की तरह। तो बस उसने करते करते एक सारा प्रोसेस जो है वो जो है अपने परों को बनाना जो है वो, और उसके साथ अपने साथ लगा के फिजा में जैसे उड़ना है, तो वो उसने सारा पता नहीं कितनी देर मेहनत लगा के वो तैयार किया सामान। और एक दिन क्या किया, चुपके के एक दिन आराम से बगैर किसी बताए को अपने आप वो पहना और फिजा में जंप इन कर गया। फिजा में उसने छलांग लगा दी और वो उड़ने लगा, क्योंकि वो डिजाइन उसके साथ ऐसा बना हुआ था परों का कि उसने बहुत मेहनत से जो तैयार किया था, तो कि उसके साथ फिर उड़ता गया उड़ता गया उड़ता गया। अब वो उसने खूब दिल बहलाया फजा में, जब अब उतरने की बारी आई तो वो नीचे आ रहा था फिजा से, तो वो देख रहा था कि उसका बैलेंस जो है वो बरकरार नहीं हो रहा, क्या बात है। उसने अपने परों को झंझोड़ा और आप सोच सकते हैं, अंदाजा लगा सकते हैं कि जब जान पे बनी हुई हो कि मैं नीचे गिरूंगा तो मेरा तो कुछ नहीं बचेगा, तो मैं फिर बंदा पूरी कोशिश करता है, लेकिन वो डिजाइन ऐसे किए गए थे पार कि वो सिर्फ ऊपर जा सकते थे, नीचे तो वो आ नहीं रहे थे। क्या ख्याल है आपका, यहां पे हमें क्या लेसन मिलता है। प्लीज हम सब अपने जहनों को, दिलों को, दिमागों को बेदार करके एक लम्हे के लिए सोचें, एक लम्हे के लिए सोचे। उड़ान उड़ना बहुत इजी है, या मेहनत भी लगती जो भी, नीचे तो आना ही नहीं। यही है मिट्टी जो हमारी फिर आखिरी आरामगाह भी है, वो सोचिएगा। बहुत ही मेहनत से मैंने ये क्लिप जो है तलाशा तराशा खराशा आपके लिए पेश किया, इंक्लूडिंग माई सेल्फ। घड़ी के ऊपर नजर जा रही है जो हमें बता रही है ब्रेक पे जाना है, आफ्टर द ब्रेक बातें भी होती रहेंगी, म्यूजिक का सहारा भी, गीतों का, संगीत का, बोरियत भी ना हो, प्रोग्राम भी आगे बढ़े, एक खूबसूरत से कंक्लूजन की तरफ भी जाना है। हमेशा की तरह हमेशा से एक डिजाइन किया हुआ प्रोग्राम आपके लिए वो पेश करना है कि आप आखिर पे अश अश कर उठेंगे। मुझे पता नहीं चला है कि मैं उर्दू पे कैसे आ गई, यही बात होती है। कोई बात नहीं जी, हम मिला जुला उर्दू और पंजाबी का दोनों दे नाल कम लै रहे हैं जी, वो तो मैं तुहानू पहले ही दस दिता। ते कड़ी हुण सानू कंप्यूटर की दस रहा, ते असी अज दे इस वाकये दे उत्तों किन्ना क सबक लिया, की साडे ज़ेहन दे विच आया। फोन कॉल्स तुहाडे सामने, तुसी भी मैनू प्रोग्राम च शिरकत करके दस सकदे आ, ते मिलदे आ आफ्टर द ब्रेक।
1: DAB+ मोबाइल ऐप एंड ऑनलाइन एट bradfordasianradio.co.uk। दिस इज ब्रैडफोर्ड एशियन रेडियो।
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Bradford Asian Radio. Radio advertising's ear-catching, affordable and effective. It's the ideal way to get your business noticed. So find out more today. For details, click on bradfordasianradio.co.uk or call 01274-306677.
6: Send money worldwide with Western Union. Send money your way to bank accounts, mobile wallets or for a cash pickup. Visit participating post offices, Eurochange and other retail partner locations. Prefer to send money online? Enjoy zero transfer fee on your first online transfer to a bank account or mobile wallet. Western Union makes money from currency exchange. Additional third-party charges may apply. Western Union Payment Services GB Limited, a UK company authorized by the UK Financial Conduct Authority.
4: दूल्हे का सेहरा सुहाना लगता है।
7: अरे दुल्हा जब शेरवानी मिलान दुल्हा हाउस की पहनेगा तो सब कुछ ही सुहाना लगेगा। मिलान की शेरवानी, शलवार कमीज, वेस्ट कोट, प्रिंस कोट सिर्फ 3 दिन में ऑर्डर पर तैयार किए जाते हैं। मर्दाना मलबूसात का ब्रैडफोर्ड का मुनफरिद मरकज, जिनके लिबास आम से दुल्हे को शहजादा बना दे।
8: मिलान दुल्हा हाउस, 8183 व्हाइट एबे रोड, ब्रैडफोर्ड, BDH8DR, टेलीफोन 07885428349, अदर ब्रांच द मुगल एम्पोरियम, 1304 लीड्स रोड, ब्रैडफोर्ड।
7: सुनिए, जैसा भाभी ने कारपेट डलवाया है, हम भी बिल्कुल वैसा ही डलवाएंगे।
8: तुम्हें पता है भाभी ने बॉबीज कारपेट्स के स्पेशल ऑफर्स का फायदा उठाया है, जहां कारपेट्स फ्रॉम ओनली 299 पर स्क्वायर यार्ड, दीवान बेड्स फ्रॉम ओनली 99 पाउंड्स।
7: खूबसूरत कारपेट्स, लेमिनेट लाइनो, और वो भी फ्री मेजरिंग, फ्री कोटिंग और फ्री डिलीवरी के साथ। बॉबीज कारपेट्स, लिस्टेड डायरेक्ट ट्रैफिक लाइट्स, ओल्ड मिस्टर वैल्यू बिल्डिंग, BD3ADN। बॉबी आइए, भाभी लाइए और दीदा जेब कारपेट से घर सजाइए। नंबर मिलाइए 07414260078।
9: रवायती खानों से हटकर आज किसी नई जगह जाने को जी चाह रहा है
8: तो खुलकर क्यों नहीं कहती कि आज बेल्स जाने का इरादा है।
9: जी हाँ, बेल्स, जहाँ फिश एंड चिप्स, बर्गर्स, फुल इंग्लिश ब्रेकफास्ट, फ्रेश केक्स एंड मैक्रूम्स,
8: और इसके साथ साथ खूबसूरत माहौल में लाइव पियानो से लुत्फ उठाइए। आज ही तशरीफ लाइए। ओपन 7 डेज, बेल्स, सी रूम, 46 रूली एवेन्यू, ब्रेडफोर्ड, BD6 1DA, फोन 01274306567, बिहाइंड शेल पेट्रोल स्टेशन।
7: अरे सुनते हैं, अगली बार खाने का एहतमाम ऐसा करना है कि वाह वाह ही हो जाए।
8: ऐसा उम्दा, लजीज और मजेदार खाना तो ब्रेडफोर्ड में सिर्फ अवार्ड याफ्ता मंगला केटरिंग वाले ही बनाते हैं।
7: मंगनी, सालगिरह, शादी ब्याह या किसी भी मौका के लिए ऐसे खाने के खाना खाने वाला पूछे कि खाना कहां से बनवाया है,
8: और खुशबू, लज्जत और जायका खुद गए कि मंगला केटरिंग से आया है।
7: मंगला केटरिंग, 77 आथिंगटन स्ट्रीट, ब्रैडफोर्ड, BD8 ATY,
8: टेलीफोन 01274731555, मंगला केटरिंग सर्विसेज .UK।
10: Do you know there are 170,000 new cases of cancer each year in Pakistan? Do you know that Imran Khan Cancer Appeal provides free cancer treatment to 75% of its patients? Do you know that the third specialist Shaukat Hanum Cancer Hospital is being built in Karachi? We need your support more than ever now. Please donate today by calling 01274-424-444 or donate online at ikca.org.uk.
1: To promote your business on Bradford Asian Radio, please call our sales team on 01274 306677 or 07800 599 563. Bradford Asian Radio, your sales multiplier. Bradford Asian Radio, the world's local radio.
0: जी बिल्कुल जी, साढ़े प्यारे प्यारे सुनने वाले हो, ब्रैडफोर्ड एशियन रेडियो 1413 AM दे उत्ते तुसी एक खूबसूरत जिहा वधिया जिहा प्रोग्राम जिहा ओ सुन रहे, ताकि तुहाडे दिन भर दी जिहड़ी मशक्कत आ ਉਹ ਤੁਹਾਡੇ ਉੱਤੇ ਹਾਵੀ ਨਾ ਹੋਵੇ ਤੇ ਤੁਸੀਂ ਬੜੇ ਚੰਗੇ ਵਧੀਆ ਤਰੀਕੇ ਦੇ ਨਾਲ ਆਪਣੇ ਕੰਮ ਵੀ ਅੰਜਾਮ ਦਿਓ ਤੇ ਨਾਲ ਨਾਲ ਤੁਸੀਂ ਸਾਡਾ ਪ੍ਰੋਗਰਾਮ ਜਿਹੜਾ ਉਹਦੇ ਤੋਂ ਭਰਪੂਰ ਤਰੀਕੇ ਦੇ ਨਾਲ ਫਾਇਦਾ ਵੀ ਚੱਕੋ ਤੇ ਲੁਤਫ ਅੰਦੋਜ਼ ਵੀ ਹੋਵੋ। ਦੋ ਵਰਡ ਯੂਜ਼ ਕੀਤੇ ਦੇ ਤੇ ਜ਼ਰਾ ਹੋਰ ਕਰੀਓ, ਫਾਇਦਾ ਵੀ ਚੱਕੋ ਤੇ ਨਾਲ ਤੁਸੀਂ ਇਹਦੇ ਤੋਂ ਲੁਤਫ ਅੰਦੋਜ਼ ਹੋਵੋ ਤੇ ਆਪਣੇ ਜੀ ਨੂੰ ਖੁਸ਼ ਕਰੋ, ਮਨ ਨੂੰ ਖੁਸ਼ ਕਰੋ। ਜੀ ਬਿਲਕੁਲ, ਸਾਡੀ ਜਿਹੜੀ ਵੈਬਸਾਈਟ ਆ ਉਹ ਜੀ ਹੈਗੀ ਆ bradfordasianradio.co.uk ਜੀ, ਤੇ ਜਿਹੜਾ ਸਾਡੇ ਕੋਲ ਟੈਲੀਫੋਨ ਨੰਬਰ ਆ ਸਾਡੇ ਸਟੂਡੀਓ ਦਾ ਉਹ ਹੈਗਾ ਜੀ 01274306677। ਅੱਛਾ ਜੀ, ਅਸੀਂ ਹਾਲੇ ਤੱਕ ਉਸ ਗੱਲ ਦੀ ਜਿਹੜੀ ਪਹੇਲੀ ਆ ਉਹਦੇ ਵਿੱਚ ਉਲਝੇ ਹੋਏ ਆ, ਤੇ ਉਹ ਗੱਲ ਸਾਡੀ ਜਿਹੜੀ ਆ ਨਾ ਉਹ ਲੰਬੀ ਹੁੰਦੀ ਜਾ ਰਹੀ ਆ, ਤੇ ਉਹਨੂੰ ਹੁਣ ਸਮੇਟੀਏ ਗੱਲ ਨੂੰ, ਤੇ ਜਦੋਂ ਉਹ ਫਿਰ ਫਜ਼ਾ ਦੇ ਵਿੱਚ ਹੁਣ ਨੀਚੇ ਨੂੰ ਨਿਕਲ ਰਿਹਾ ਆ ਰਿਹਾ ਬੰਦਾ, ਤੇ ਉਹ ਫਿਰ ਹੁਣ ਪਰੇਸ਼ਾਨ ਕਿ ਇਹ ਕਿਉਂ ਨੀ ਪਰ ਜਿਹੜੇ ਆ ਇਹ ਸਿਮਟ ਰਹੇ, ਤੇ ਨੀਚੇ ਆਉਂਦਾ ਆਉਂਦਾ ਉਹਦੀ ਉਡਾਨ ਜਿਹੜੀ ਨੀਚੇ ਨੀਚੇ, ਤੇ ਫਿਰ ਤੁਹਾਨੂੰ ਪਤਾ ਗ੍ਰੈਵਿਟੀ ਜਿਹੜੀ ਜ਼ਮੀਨ ਦੀ ਕਸ਼ੀਏ ਸ਼ਕਲ ਆ ਉਹ ਕਿਸ ਤਰ੍ਹਾਂ ਤੇਜ਼ੀ ਦੇ ਨਾਲ ਇਨਸਾਨ ਨੂੰ ਲੈ ਕੇ ਆਉਂਦੀ, ਤੇ ਫਿਰ ਉਹਦਾ ਕੀ ਬਚਿਆ ਹੋਊਗਾ, ਤੇ ਫਿਰ ਉਹਨੇ ਕੀ ਸੋਚਿਆ ਜੀ। ਚੰਗੀ ਤਰ੍ਹਾਂ ਜਦੋਂ ਵਾਹਵਾ ਜ਼ਖਮੀ ਹੋਇਆ ਉਹਨੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬੜੇ ਐਸੇ ਅੰਦਾਜ਼ ਦੇ ਨਾਲ ਐਸੇ ਐਂਗਲ ਦੇ ਨਾਲ ਜ਼ਮੀਨ ਦੇ ਉੱਤੇ ਨਿਕਲਿਆ, ਮੈਂ ਡਿੱਗਦਾ ਵੀ ਹਾਂ ਤੇ ਮੈਂ ਬਚ ਜਾਵਾਂ, ਮੇਰਾ ਕੁਛ ਬਚ ਜਾਵੇ, ਮੈਂ ਕੋਈ ਬਹੁਤਾ ਜ਼ਖਮੀ ਨਾ ਹੋਵਾਂ, ਤਰੀਕੇ ਨਾਲ ਸਾਈਡ ਦੇ ਉੱਤੇ ਉਹਨੇ ਹੋ ਕੇ ਆਪਣੇ ਆਪ ਨੂੰ, ਤੇ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਬਚਾਇਆ, ਜ਼ਖਮੀ ਕਾਫੀ ਹੋਇਆ, ਫਿਰ ਉਹਨੇ ਸੋਚਿਆ ਕਿ ਉਹ ਬਸ ਜੀ ਇਹ ਹੁੰਦਾ ਕਿ ਉਹ ਦੇਖੋ ਨਾ ਉਹਦੀ ਅਕਲ ਨੇ ਫਿਰ ਇਤਨੀ ਉਹ ਇਤਨਾ ਸਿਆਣਾ ਸੀ ਜਿਹੜਾ ਇੰਨਾ ਉਹਨੇ ਵੱਡਾ ਕੰਮ ਕੀਤਾ ਫਿਰ ਉਹਦੀ ਅਕਲ ਉੱਥੇ ਵੀ ਕੰਮ ਕੀਤੀ ਕਿ ਮੈਂ ਡਿੱਗਾ ਨਹੀਂ ਜ਼ਮੀਨ ਦੇ ਉੱਤੇ ਤਾਂ ਮੇਰਾ ਕੁਛ ਬਚ ਜਾਵੇ ਅਤੇ ਫਿਰ ਉਹਨੂੰ ਚੋਟਾਂ ਕਾਫੀ ਲੱਗੀਆਂ ਲੇਕਿਨ ਬਚ ਗਿਆ ਕਿ ਉਹਨੇ ਇੱਕ ਸਾਈਡ ਦੇ ਉੱਤੇ ਹੁੰਦੇ ਹੋਏ ਬੜੇ ਤਰੀਕੇ ਦੇ ਨਾਲ ਆਪਣੇ ਜਿਹੜੇ ਉਹਦੇ ਆਰਗਨਸ ਪਾਰਟ ਜਿਹੜੇ ਆਰਗਨਸ ਸਪੈਸ਼ਲੀ ਹਾਰਟ ਬ੍ਰੇਨ ਨੂੰ ਨਾ ਕੋਈ ਨੁਕਸਾਨ ਨਾ ਪਹੁੰਚੇ ਫਿਰ ਕਿਉਂਕਿ ਇਹਦੇ ਨਾਲ ਹੀ ਤਾਂ ਉਹਨੇ ਹੁਣ ਸਾਰਾ ਕੰਮ ਲੈਣਾ ਸੀ ਕਿ ਇਹ ਮਸਲਾ ਕੀ ਹੋਇਆ ਜਦੋਂ ਫਿਰ ਉਹ ਚੰਗੀਆਂ ਵਾਹਵਾ ਸੱਟਾਂ ਸੁੱਟਾਂ ਖਾ ਕੇ ਇੱਦਾਂ ਇਨਸਾਨ ਜਦੋਂ ਸੱਟਾਂ ਸੁੱਟਾਂ ਖਾ ਕੇ ਕਿਸੇ ਵੱਟੇ ਕੋਲ ਪੁੱਛਿਆ ਕਿ ਤੂੰ ਇੰਨਾ ਗੋਲ ਕਿਉਂ ਆ ਉਹਨੇ ਕਿਹਾ ਕਿ ਮੈਂ ਜੀ ਰੋੜਦਾ ਰੋਂਦਾ ਠੇਡੇ ਲੱਗਦਾ ਇੱਧਰੋਂ ਉੱਧਰੋਂ ਮੈਂ ਜੀ ਗੋਲ ਬਣ ਗਿਆ ਮੇਰੀ ਇਹ ਸ਼ਕਲ ਬਣ ਗਈ ਆ ਜੀ ਐ ਮੈਂ ਗੱਲਾਂ ਦੇ ਵਿੱਚੋਂ ਗੱਲ ਕੱਢੀ ਆ ਜੀ ਬੜੀਆਂ ਠੋਡੇ ਬੜੇ ਜੀ ਇੱਧਰੋਂ ਲੱਗਦੇ ਕਚੁੱਕੇ ਤੇ ਇੱਧਰ ਲੱਗਦੀਆਂ ਗੱਲਾਂ ਤੇ ਇੱਧਰ ਸੰਭਾਲੋ ਤੇ ਇੱਧਰ ਜੇ ਡਿੱਗ ਗਏ ਤੇ ਹੁਣ ਡਿੱਗਣਾ ਵੀ ਕਿਸ ਅੰਦਾਜ਼ ਦੇ ਨਾਲ ਕਿ ਸਾਡਾ ਕੁਛ ਬਚ ਜਾਵੇ ਉਹ ਗੱਲਾਂ ਅਸਰ ਤੇ ਬੜੀਆਂ ਕਰਦੀਆਂ ਅਸੀਂ ਬਹੁਤ ਦਫਾ ਇਹ ਕੋਸ਼ਿਸ਼ ਕਰੀ ਦੀ ਆਪਣੇ ਆਪ ਨੂੰ ਬਚਾਉਣ ਦੀ ਪਰ ਹਰਟ ਅਸੀਂ ਹੋ ਜਾਈਦਾ ਹੁੰਦੇ ਜ਼ਰੂਰ ਹਾਂ ਦੁਨੀਆਂ 'ਤੇ ਆਏ ਹਾਂ ਇਹ ਕੰਮ ਹੋਣਾ ਹੀ ਆ ਕੋਈ ਨਹੀਂ ਕਹਿ ਸਕਦਾ ਕਿ ਮੇਰੇ ਨਾਲ ਨਹੀਂ ਲੱਗੀ ਹੋਈਆਂ ਮੈਂ ਕਿਸੇ ਦੇ ਕੋਲੋਂ ਹਰਟ ਮੈਂ ਬੜਾ ਬਹਾਦਰ ਅਤੇ ਪੰਨੇ ਖਾਨ ਨਹੀਂ ਨਹੀਂ ਨਹੀਂ ਨਹੀਂ ਸਾਰਿਆਂ ਨੂੰ ਲੱਗਦੀਆਂ ਚੋਟਾਂ ਵੀ ਲੱਗਦੀਆਂ ਸੰਭਲਣਾ ਵੀ ਆ ਸੁਧਰਨਾ ਵੀ ਆ ਸੁਧਾਰਨਾ ਵੀ ਆ ਆਪਣਾ ਰੋਲ ਵੀ ਪਲੇ ਕਰਨਾ ਵਾ ਸੋਚਣਾ ਵੀ ਆ ਮਿੱਟੀ ਦੇ ਉੱਤੇ ਡਾਊਨ ਟੂ ਅਰਥ ਕਿੱਦਾਂ ਰਹਿਣਾ ਉਚਾਈ 'ਤੇ ਗਏ ਉੱਥੇ ਕਿੱਦਾਂ ਰਹਿਣਾ ਉੱਥੇ ਸਾਡਾ ਕੀ ਸਲੂਕ ਆ ਅਤੇ ਥੱਲੇ ਫਿਰ ਆਉਣਾ ਵਾ ਅਤੇ ਜੇ ਥੱਲੇ ਡਿੱਗੀਏ ਵੀ ਇਸ ਤਰੀਕੇ ਨਾਲ ਡਿੱਗੀਏ ਕਿ ਸਾਡਾ ਕੁਛ ਬਚ ਜਾਵੇ ਤਾਂ ਕਿ ਅਸੀਂ ਫਿਰ ਵੀ ਸਾਰਿਆਂ ਦੇ ਲਈ ਭਲਾਈ ਦਾ ਹੀ ਕੰਮ ਕਰੀਏ ਜਿਹਨੇ ਭਲਾਈ ਦਾ ਕੰਮ ਸੋਚਣਾ ਉਹ ਭਾਵਾਂ ਥੱਲੇ ਡਿੱਗੇ ਤਾਂ ਭਾਵਾਂ ਜਿੰਨੀਆਂ ਮਰਜ਼ੀ ਸੱਟਾਂ ਲੱਗਣ ਉਹਨੇ ਭਲਾਈ ਦਾ ਹੀ ਕੰਮ ਕਰਨਾ ਉਹਨੇ ਅੱਛਾ ਹੀ ਸੋਚਣਾ ਪੋਜ਼ੀਟਿਵ ਸੋਚ ਜਿਹਦੀ ਆ ਉਹ ਪੋਜ਼ੀਟਿਵ ਸੋਚ ਦਾ ਹੀ ਮਾਲਕ ਹੁੰਦਾ ਜਿਹਦੇ ਵਿੱਚ ਨੈਗੇਟਿਵਿਟੀ ਆ ਉਹਨੇ ਆਪਣੀ ਨੈਗੇਟਿਵਿਟੀ ਤੋਂ ਹੀ ਕੰਮ ਲੈਣਾ ਫਿਰ ਇਹ ਉਹਦਾ ਹੀ ਕਸੂਰ ਆ ਅਸੀਂ ਕਿਸੇ ਲਈ ਕੀ ਕਰ ਸਕਦੇ ਦੁਆ ਹੀ ਕਰ ਸਕਦੇ ਸਾਰਿਆਂ ਨੂੰ ਸਾਨੂੰ ਸਭ ਨੂੰ ਅੱਲਾਹ ਤਾਲਾ ਹਦਾਇਤ ਦੇਵੇ ਲਓ ਜੀ ਗੱਲ ਫਿਰ ਵੱਧਦੀ ਵਧਾਉਂਦੀ ਜਦੋਂ ਜੀ ਕਰਦੇ ਕਰਾਉਂਦੇ ਉਹਨੇ ਫਿਰ ਸੋਚਿਆ ਬੰਦੇ ਨੇ ਇਹ ਸੋਚਿਆ ਕਿ ਇਹ ਮੇਰੇ ਨਾਲ ਐਡਾ ਵੱਡਾ ਹਾਦਸਾ ਹੋ ਗਿਆ ਅਤੇ ਅਸੀਂ ਵੀ ਇੱਦਾਂ ਹੀ ਸੋਚਦੇ ਜਦੋਂ ਸਾਡੇ ਨਾਲ ਵੱਡੇ ਵੱਡੇ ਹਾਦਸੇ ਹੁੰਦੇ ਉਹ ਵੀ ਸਾਨੂੰ ਜਦੋਂ ਦਿਲ ਨਹੀਂ ਹਾਰਨਾ ਹਿੰਮਤ ਨਹੀਂ ਹਾਰਨੀ ਇਹ ਦੇਖੋ ਇਸ ਬੰਦੇ ਨੂੰ ਕਿੰਨੀਆਂ ਸੱਟਾਂ ਲੱਗੀਆਂ ਇਹਨੇ ਵੱਡਾ ਵੀ ਬੜਾ ਕੰਮ ਕੀਤਾ ਪਰ ਕੀ ਹੋਇਆ ਇਹਨੇ ਹਿੰਮਤ ਨਹੀਂ ਛੱਡੀ ਮਾਯੂਸੀ ਗੁਨਾਹ ਔਰ ਕੁਫਰ ਆ ਮਾਯੂਸ ਨਹੀਂ ਹੋਣਾ ਇਹ ਜਿਹੜੀ ਜ਼ਿੰਦਗੀ ਦੇ ਹਾਦਸੇ ਆ ਨਾ ਉਹ ਫਿਰ ਸਾਨੂੰ ਇਸ ਡਾਇਰੈਕਸ਼ਨ ਦੇ ਉੱਪਰ ਲੈ ਕੇ ਜਾਂਦੇ ਜਿੱਥੇ ਸਾਡੀਆਂ ਇਹ ਸੋਚਾਂ ਕੰਮ ਕਰਦੀਆਂ ਓਏ ਹੋਏ ਮੈਂ ਇੱਥੇ ਗਲਤੀ ਕਰ ਬੈਠਿਆ ਮੈਂ ਤਾਂ ਬੜੀ ਬੁਲੰਦੀ ਦੇ ਉੱਤੇ ਸੀਗਾ ਇਹ ਮੈਨੂੰ ਸੱਟ ਕਿੱਦਾਂ ਲੱਗ ਗਈ ਇਹ ਮੈਂ ਥੱਲੇ ਮੂੰਹ ਉਹ ਕਹਿੰਦੇ ਨਾ ਉਹਦੇ ਮੂੰਹ ਅਤੇ ਮੂਧਰੇ ਭਾਜ ਮੂਧਰੇ ਮੂੰਹ ਜਦੋਂ ਇਨਸਾਨ ਥੱਲੇ ਗਿਰਦਾ ਨਾ ਤਾਂ ਫਿਰ ਜਿਹੜਾ ਸਿਆਣਾ ਹੁੰਦਾ ਨਾ ਉਹ ਫਿਰ ਬੰਦਾ ਬੰਦੀ ਸੋਚਦੇ ਆ ਕਿ ਇਹ ਸੱਟ ਤਾਂ ਬੜੀ ਡੂੰਘੀ ਲੱਗੀ ਆ ਪਰ ਇਹ ਸੱਟਾਂ 'ਤੇ ਜਿਹੜੀਆਂ ਨਾ ਇਹ ਭਰ ਜਾਣਗੀਆਂ ਪਰ ਇਹ ਆ ਕਿ ਇਹਦੇ ਤੋਂ ਅਸੀਂ ਹੁਣ ਲੈਸਨ ਬਹੁਤ ਵੱਡਾ ਲੈਣਾ ਹੀ ਯਕੀਨ ਕਰੋ ਬੜੀ ਮਿਹਨਤ ਦੇ ਨਾਲ ਅਤੇ ਸੋਚ ਵਿਚਾਰ ਦੇ ਨਾਲ ਮੈਂ ਆਪਣੀਆਂ ਵੀ ਸੱਟਾਂ ਖਾਧੀਆਂ ਨੂੰ ਅੰਦਰ ਹੀ ਅੰਦਰ ਭਰ ਕੇ ਤਾਂ ਫਿਰ ਮੈਂ ਕਿਹਾ ਕੁਛ ਐਸੀਆਂ ਸੱਟਾਂ ਡੂੰਘੀਆਂ ਹੁੰਦੀਆਂ ਉਹ ਕਹਿੰਦੇ ਨਾ ਕਿ ਜਿਨ ਪੇ ਤਕੀਆ ਥਾ ਉਹੀ ਪੱਤੇ ਹਵਾ ਦੇਣੇ ਲੱਗੇ ਕਿ ਜਦੋਂ ਸਾਨੂੰ ਉੱਥੋਂ ਉਮੀਦ ਨਹੀਂ ਹੁੰਦੀ ਕਿ ਇਹ ਬੰਦਾ ਬੰਦੀ ਸਾਡੇ ਨਾਲ ਇੱਦਾਂ ਕਰ ਜਾਣਗੇ ਫਿਰ ਜਦੋਂ ਹੁੰਦਾ ਨਾ ਦਿਲ ਬੜਾ ਹੀ ਟੁੱਟਦਾ ਵਾ ਸਾਰਿਆਂ ਦੇ ਨਾਲ ਲੱਗੀ ਹਾਂ ਫਿਰ ਬੰਦਾ ਕਹਿੰਦਾ ਮੈਂ ਇਕੱਲੀ ਤਾਂ ਨਹੀਂ ਸਾਰਿਆਂ ਦੇ ਨਾਲ ਲੱਗੀ ਹਾਂ ਉੱਠ ਜਾ ਇਹ ਤੈਨੂੰ ਉੱਥੇ ਮੁਕਾਮ ਤੱਕ ਗੱਲਾਂ ਪਹੁੰਚਾਉਣਗੀਆਂ ਨਾ ਵੱਡੀਆਂ ਸੱਟਾਂ ਕਿ ਤੇਰਾ ਮੁਕਾਮ ਵੀ ਫਿਰ ਉਤਨਾ ਹੀ ਬੁਲੰਦ ਕਰ ਦਿੱਤਾ ਜਾਵੇਗਾ ਤੇਰੇ ਦਰਜੇ ਵੀ ਉਤਨੇ ਹੀ ਬੁਲੰਦ ਕਰ ਦਿੱਤੇ ਜਾਣਗੇ ਇਸ ਬੰਦੇ ਦਾ ਫਿਰ ਕੀ ਬਣਿਆ ਇਹਨੇ ਫਿਰ ਉਹ ਪੁਆਇੰਟ ਅਤੇ ਉਹ ਨੁਕਤਾ ਤਲਾਸ਼ ਕੀਤਾ ਕਿ ਜਿਹੜਾ ਇਹਨੂੰ ਉੱਤੇ ਵੀ ਲੈ ਕੇ ਗਿਆ ਅਤੇ ਥੱਲੇ ਵੀ ਸਹਿਜੇ ਲੈ ਕੇ ਆਵੇ ਅਤੇ ਉਹਨੂੰ ਸੱਟਾਂ ਵੀ ਨਾ ਲੱਗਣ ਅਤੇ ਉਹਦਾ ਕੰਮ ਵੀ ਹੋ ਜਾਵੇ ਅਤੇ ਦੁਨੀਆਂ ਪੂਰੀ ਦੇ ਉੱਤੇ ਇਹਦਾ ਜਿਹੜਾ ਮਿਸ਼ਨ ਵਾ ਨਾ ਉਹ ਕੰਮ ਕਰ ਗਿਆ ਮੈਂ ਕਿਹਾ ਉਹ ਅੱਲਾ ਦੀ ਇਹ ਬੰਦੀਏ ਉਹ ਤੂੰ ਕਿਉਂ ਘਬਰਾਉਂਦੀ ਆ ਇਸ ਬੰਦੇ ਦੀ ਹਿੰਮਤ ਦੇਖ ਇਹਨੂੰ ਕਿੰਨੀਆਂ ਸੱਟਾਂ ਲੱਗੀਆਂ ਚੋਖੀਆਂ ਸੱਟਾਂ ਲੱਗੀਆਂ ਕਹਿੰਦੇ ਨਾ ਡੂੰਘੀਆਂ ਪਰ ਫਿਰ ਵੀ ਉਹਦੇ ਵਿੱਚੋਂ ਉਹਨੇ ਇੱਕ ਨੁਕਤਾ ਤਲਾਸ਼ ਕਰ ਲਿਆ ਫਿਰ ਮੈਂ ਦੇਖਿਆ ਇਹੀ ਉਹ ਜ਼ਿੰਦਗੀ ਦਾ ਰੰਗ ਜਦੋਂ ਡੂੰਘੀ ਸੱਟ ਲੱਗਦੀ ਹੈ ਨਾ ਤੇ ਫਿਰ ਮੁਕਾਮ ਤੇ ਮਰਤਬਾ ਵੀ ਉਹਨੂੰ ਹੀ ਉਦੋਂ ਹੀ ਤੁਹਾਨੂੰ ਮਿਲਦਾ, ਫਿਰ ਤੁਸੀਂ ਉਦੋਂ ਹੀ ਤੁਹਾਡੇ ਅੰਦਰ ਦੀ ਇੱਕ ਜਿਹੜੀ ਅਬਿਲਿਟੀ ਆ ਉਹ ਜਾਗਦੀ ਆ, ਫਿਰ ਤੁਸੀਂ ਉਹ ਕੰਮ ਵਧੀਆ ਵਧੀਆ ਕਰਦੇ ਆ ਕਿ ਫਿਰ ਤੁਸੀਂ ਦੁਬਾਰਾ ਫਿਰ ਸੋਚਦੇ ਕਿ ਹੁਣ ਨਹੀਂ ਡਿੱਗਣਾ, ਹੁਣ ਉਹ ਫਿਰ ਤੁਹਾਡੀਆਂ ਚੰਗਾਪਨ ਜਿਹੜਾ ਨਾ ਉਹ ਪੂਰੇ ਮੁਆਸ਼ਰੇ ਨੂੰ ਚੰਗਾ ਬਣਾ ਦਿੰਦਾ, ਫਿਰ ਜਦੋਂ ਕਦਰਾਂ ਸਾਡੀਆਂ ਜਦੋਂ ਪੂਰੇ ਜ਼ਮਾਨੇ ਦੇ ਉੱਤੇ ਓਏ ਕੋਈ ਕਦਰ ਕਰੇ ਨਾ ਕਰੇ ਲੇਕਿਨ ਕੰਮ ਤਾਂ ਚੰਗਾ ਕਰ ਦਿੱਤਾ ਨਾ, ਕਦਰਾਂ ਤੇ ਚੰਗੀਆਂ ਫੈਲਾ ਦਿੱਤੀਆਂ ਨਾ, ਉਹ ਇੱਕ ਵੇਲਾ ਆਊਗਾ ਜਦੋਂ ਸਾਰੇ ਕਹਿਣਗੇ ਹਾਂ ਇਹੀ ਆ ਨੇਕੀਆਂ ਦਾ ਮਜਮੂਆ ਤੇ ਇਹੀ ਆ ਬੁਰਾਈਆਂ ਤੋਂ ਬਚਣੇ ਦਾ। ਇਸ ਬੰਦੇ ਨੇ ਫਿਰ ਕੀ ਨੁਕਤਾ ਤਲਾਸ਼ ਕੀਤਾ, ਉਹਨੇ ਕਿਹਾ ਕਿ ਮੈਂ ਜਿਹੜਾ ਬਣਾਇਆ ਸੀਗਾ ਨਾ ਇਹ ਮੇਰੀ ਮਿਹਨਤ ਜ਼ਾਇਆ ਨਹੀਂ ਗਈ, ਇਹਨੇ ਮੈਨੂੰ ਹੌਸਲਾ ਦਿੱਤਾ ਵਾ ਮੇਰੇ ਮਿਸ਼ਨ ਨੇ ਕਿ ਮੈਂ ਜਿਹੜਾ ਇਹ ਮਿਸ਼ਨ ਕੀਤਾ ਮੈਂ ਕਮਾਲ ਦਾ ਕਰ ਦਿੱਤਾ, ਪਰ ਇੱਕ ਗਲਤੀ ਕਰ ਬੈਠਿਆ ਕਿ ਮੈਂ ਜਿਹੜੀ ਆਪਣੇ ਪਰਾਂ ਦੇ ਪਿੱਛੇ ਜਿੱਦਾਂ ਉਹਨੇ ਕਿਹਾ ਮੈਂ ਪਰਿੰਦੇ ਦੀ ਤਰ੍ਹਾਂ, ਉਹ ਪਰਿੰਦੇ ਨੂੰ ਵੋਚ ਕਰਦਾ ਸੀ, ਪਰਿੰਦੇ ਦੀ ਤਰ੍ਹਾਂ ਉਹਨੇ ਪਰ ਬਣਾਏ, ਪਰਿੰਦੇ ਦੀ ਸਾਖਤ ਦਾ ਉਸ ਸ਼ਕਲ ਦਾ ਉਹਨੇ ਉਹ ਜਿਹੜਾ ਨਾ ਪਰ ਜਿਹੜੇ ਸੀਗੇ ਉਹ ਇੱਕ ਪਰਿੰਦਾ ਇੱਕ ਕਿਸਮ ਦਾ ਉਹਨੇ ਬਣਾਇਆ ਸੀ ਆਪਣੇ ਉੱਤੇ ਉੜ ਕੇ ਤੇ ਉਹ ਪਰਿੰਦੇ ਦੀ ਤਰ੍ਹਾਂ ਹਵਾ ਦੇ ਵਿੱਚ ਉੜਿਆ ਸੀ। ਫਿਰ ਉਹਨੇ ਕਿਹਾ ਓਏ ਅੱਲਾ ਦੀਆਂ ਬੰਦਿਆ ਇਹ ਤੇਰੇ ਕੋਲੋਂ ਗਲਤੀ ਹੋਈ ਹੈ, ਉਹਨੇ ਫਿਰ ਪਰਿੰਦੇ ਨੂੰ ਗੌਰ ਨਾਲ ਦੇਖਿਆ, ਇਹ ਹੀ ਹੈ ਇੱਥੇ ਸਾਡਾ ਨੁਕਤਾ, ਅਸੀਂ ਉੱਪਰ ਉੱਲਣਾ ਤੇ ਸਿੱਖ ਲੈਂਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਉੱਲਣੇ ਦਾ ਅੰਦਾਜ਼ ਆ ਤੇ ਹੁਣ ਥੱਲੇ ਉੱਤਰਨੇ ਦਾ ਵੀ ਅੰਦਾਜ਼ ਅਸੀਂ ਯਾਦ ਰੱਖਣਾ। ਇਹ ਬੜੀਆਂ ਡੂੰਘੀਆਂ ਅੱਜ ਦੀਆਂ ਗੱਲਾਂ ਇਸ਼ਾ ਅਖਤਰ ਦੀਆਂ ਯਾਦ ਰੱਖ ਲਈਓ, ਇਹ ਮੈਨੂੰ ਵੀ ਸੱਟਾਂ ਲੱਗੀਆਂ ਤੇ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਈਓ ਕੁੜੀਏ ਇਹ ਈਓ ਜ਼ਮਾਨੇ ਦਾ ਰੰਗ, ਇਹਦੇ ਵਿੱਚ ਦੇਖ ਕੀ ਤੈਨੂੰ ਮਿਲਦਾ ਈਓ। ਫਿਰ ਕੀ ਹੋਇਆ, ਫਿਰ ਉਸ ਬੰਦੇ ਨੇ ਕਿਹਾ ਉਹਨੇ ਫਿਰ ਗੌਰ ਨਾਲ ਦੇਖਿਆ ਉਸ ਪਰਿੰਦੇ ਨੂੰ ਕਿ ਇਹਦੇ ਇਹ ਤੇ ਉੜਦਾ ਵੀ ਆ ਤੇ ਇਹ ਫਿਰ ਥੱਲੇ ਵੀ ਢਹਿੰਦਾ ਨਹੀਂ ਗਾ, ਇਹ ਡਿੱਗਦਾ ਨਹੀਂ ਗਾ, ਇਹ ਗੱਲ ਕੀ ਆ। ਫਿਰ ਜਦੋਂ ਉਹਦੀ ਅਕਲ ਨੇ ਕੰਮ ਕੀਤਾ ਉਹਨੇ ਕਿਹਾ ਓਏ ਖੁਦਾ ਦਿਆ ਬੰਦਿਆ ਇਹਦੇ ਪਿੱਛੇ ਇੱਕ ਦੁੰਮ ਲੱਗੀ ਹੋਈ ਆ, ਇਹ ਜਦੋਂ ਪਰਿੰਦਾ ਥੱਲੇ ਉੱਤਰਦਾ ਨਾ ਤੇ ਉਹ ਜਿਹੜੀ ਇਹਦੀ ਦੁੰਮ ਆ ਨਾ ਟੇਲ ਆ ਉਹ ਇਹਦਾ ਸਹਾਰਾ ਸਹਾਰ ਲੈਂਦੀ ਆ, ਫਿਰ ਇਹ ਬੈਲੈਂਸ ਜਿਹੜਾ ਨਾ ਉਹ ਬਰਕਰਾਰ ਰਹਿੰਦਾ, ਅੱਧਾ ਪਰਾਂ ਦੇ ਉੱਤੇ ਹੁੰਦਾ ਥੱਲੇ ਉੱਤਰਦੇ ਹੋਏ ਤੇ ਅੱਧਾ ਉਹਦੀ ਟੇਲ ਦੇ ਉੱਤੇ ਹੁੰਦਾ। ਹੁਣ ਤੁਸੀਂ ਦੱਸੋ ਮੇਰੇ ਸੁਣਨੇ ਵਾਲਿਓ ਅਸੀਂ ਕਿੰਨਾ ਕਿਤੋਂ ਲੈਸਨ ਲਿਆ, ਅੱਖਾਂ ਖੋਲ ਦੇਣੇ ਵਾਲਾ ਇਹ ਵਾਕਿਆ ਹੈ ਨਾ ਸਾਡੇ ਲਈ, ਤੇ ਉਹ ਔਜੇ ਸਰਈਆ ਵਾ ਤੇ ਫਿਰ ਸਾਡੇ ਲਈ ਇਹ ਉਹ ਕਮਾਲ ਦੀਆਂ ਇਹ ਮੈਂ ਕਹਿੰਦੀ ਇਹਦੇ ਵਿੱਚ ਸਾਨੂੰ ਜਿਹੜੀਆਂ ਵਾ ਨਾ ਗੱਲਾਂ ਦਾ ਅਰਕ ਨਿਚੋੜਿਆ ਆ ਮਿਲਦਾ। ਫਿਰ ਮੈਂ ਕਿਹਾ ਓਏ ਹੋਏ ਹੋਏ ਹੋਏ ਹੋਏ ਹੋਏ ਇਹੀ ਗੱਲ ਆ, ਇਹੀ ਗੱਲ ਆ, ਉਚਾਈ ਦੇ ਉੱਤੇ ਇਹ ਵੀ ਸੋਚ ਰੱਖਣੀ ਆ ਅਸੀਂ ਡਿੱਗ ਵੀ ਸਕਦੇ ਹਾਂ ਪਰ ਇਸ ਤਰੀਕੇ ਨਾਲ ਡਿੱਗਣਾ ਸੱਟ ਨਾ ਲੱਗੇ, ਤੇ ਜੇ ਸੱਟ ਵੀ ਲੱਗ ਕੇ ਫਿਰ ਉੱਠਣੇ ਦਾ ਵੀ ਮੌਕਾ ਮਿਲ ਜਾਵੇ। ਇਹ ਦੁਨੀਆਂ ਇਹ ਜੰਨਤ ਨਹੀਂ, ਇਹ ਦੁਨੀਆਂ ਵਾ, ਇਹ ਦੁਨੀਆਂ ਨੂੰ ਕੱਟ ਕੇ ਮੈਂ ਮਾਰ ਕੇ ਆਏ ਨੀ ਮਾਵੇਂ ਮਾਵੇਂ ਤੈਨੂੰ ਬੜਾ ਸਲੂਟ ਸਲਾਮ ਆ। ਮਾਂ ਕਹਿੰਦੀ ਮੈਂ ਮਾਰ ਤੇ ਰਸੈਨੀ ਹੋ, ਗੱਲਾਂ ਨਹੀਂ ਸੀ ਸਮਝ ਆਉਂਦੀਆਂ ਉਦੋਂ ਇਹਦਾ ਮਤਲਬ ਕੀ, ਬੜੀਆਂ ਡੂੰਘੀਆਂ ਗੱਲਾਂ, ਮੈਂ ਮਨ ਤੇ ਰਸੈਨੀ ਕੀ ਹੋਈਏ ਹੁਣ, ਇਹ ਜਿਹੜੇ ਜਿਹਨਾਂ ਨੂੰ ਹੁਣ ਸਮਝ ਆਉਂਦੀ ਹੋਣੀ ਨਾ ਉਹਨਾਂ ਨੂੰ ਇਹ ਵਰਡ ਦੀ ਸਮਝ ਆ ਗਈ ਹੋਣੀ ਆ। ਫਿਰ ਕਹੀਦਾ ਫਿਰ ਕਹਿੰਦਾ ਫਿਰ ਕਹੀਦਾ ਅਸੀਂ ਰੱਬ ਨੇ ਸਾਨੂੰ ਕੀ ਦਿੱਤਾ, ਰੱਬ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਰੱਬ ਨੂੰ ਹੁਣ ਪਹਿਚਾਨਣਾ। ਫਿਰ ਤੁਸੀਂ ਕਹਿੰਦੇ ਗੀਤ ਲਾ ਕੇ ਗੀਤ ਸੁਣਾ ਰਹੀ ਆ ਫਿਰ ਰੱਬ ਦੀਆਂ ਗੱਲਾਂ ਕਰ ਰਹੀ ਆ, ਉਹ ਦੇਖਿਆ ਕਰੋ ਜਿਹੜੇ ਜ਼ਿੰਦਗੀ ਦੇ ਵਿੱਚ ਕਿੱਦੇ ਕਿੱਦੇ ਹੈ ਨਾ ਉਹ ਅੱਲਾਹ ਤਾਲਾ ਤੋਬਾ ਦੇ ਮਾਫ਼ੀ ਦੇ। ਮੈਂ ਬੜੇ ਮਰੀਜ਼ਾਂ ਨੂੰ ਦੇਖਿਆ, ਬੜੇ ਮਰੀਜ਼ਾਂ ਤਾਂ ਉਹ ਜ਼ਿੰਦਾ ਦਿਲ ਕਿਉਂ ਸੀ, ਉਹ ਕਿਸੇ ਗਾਣੇ ਤੋਂ ਆਪਣੇ ਆਪ ਨੂੰ ਦਿਲ ਬਹਿਲਾ ਰਹੇ ਸੀ, ਕੀ ਪਤਾ ਕਿਹੜਾ ਗਾਣਾ ਕਿਸੇ ਮਰੀਜ਼ ਨੂੰ ਜ਼ਿੰਦਗੀ ਦੇ ਜਾਵੇ। ਉਹੀ ਦੁਨੀਆਂ ਦੇ ਰੰਗ, ਦੁਨੀਆਂ ਭਰੀ ਤੋਂ ਭਲੀ ਅਤੇ ਦੁਨੀਆਂ ਪਰੇ ਤੋਂ ਪਰੇ। ਫਿਰ ਕੀ ਗੱਲ ਹੋਈ, ਇਹ ਮਨ ਮਾਰ ਤੇ ਰਸੈਨੀ ਹੋ ਅੱਲਾ ਦੀ ਇਹ ਬੰਦੀਏ। ਫਿਰ ਦੇਖ ਉਹਨੇ ਰਾਜ਼ ਉਸ ਬੰਦੇ ਨੇ ਕਿਹਾ ਕਿ ਮੈਂ ਜਿਹੜੇ ਪਰਾਂ ਦੇ ਉੱਤੇ ਫਿਰ ਆਉਂਦੇ ਹੋਏ ਥੱਲੇ ਜਾਂਦੇ ਹੋਏ ਤੇ ਤੁਸੀਂ ਪਰਾਂ ਤੇ, ਉਹਨੇ ਕਿਹਾ ਮੈਂ ਬੋਝ ਪਾ ਕੇ ਚਲਾ ਗਿਆ, ਮੈਂ ਟੇਲ ਨੂੰ ਭੁੱਲ ਹੀ ਗਿਆ, ਉਹ ਟੇਲ ਨੂੰ ਭੁੱਲ ਗਿਆ। ਯਾਦ ਰੱਖਣਾ ਸਾਡੀ ਟੇਲ ਕਿਹੜੀ ਆ ਤੇ ਸਾਡੇ ਪਰ ਕਿਹੜੇ ਆ। ਹਾਏ ਹਾਏ ਹਾਏ ਹਾਏ ਹਾਏ ਹਾਏ ਨੀ ਕੁੜੀਏ, ਮੈਂ ਕਿਹਾ ਹਾਏ ਹਾਏ ਨੀ ਕੁੜੀਏ, ਰੋਇਆ ਨਾ ਕਰ, ਦੇਖਿਆ ਕਰ, ਬੜੇ ਅੱਲਾ ਤਾਲਾ ਨੇ ਰਾਜ਼ ਰੱਖੇ ਹੋਏ ਆ ਬੜੀਆਂ। ਫਿਰ ਕੀ ਗੱਲਾਂ ਵਾਂ, ਇਹ ਡੂੰਘੀਆਂ ਤਾਂ ਹੈ ਪਰ ਮਨ ਨੂੰ ਲੱਗਣੇ ਵਾਲੀਆਂ ਗੱਲਾਂ, ਜੀਣਾ ਸਿਖਾ ਜਾਂਦੀਆਂ। ਫਿਰ ਬੰਦੇ ਨੂੰ ਹੋਸ਼ ਆਉਂਦੀ, ਇਹ ਮੇਰਾ ਜੀਣਾ ਤਾਂ ਮੇਰਾ ਹੀ ਆ, ਇਹ ਗੱਲਾਂ ਜਿਹੜੀਆਂ ਨਾ ਜਿੱਥੇ ਜਿੱਥੇ ਸੁਣਨੇ ਵਾਲੇ ਉਹਨਾਂ ਦੇ ਕੰਮ ਆ ਜਾਣਗੀਆਂ। ਇਹ ਹੀ ਆ, ਇਹ ਹੀ ਆ। ਰਾਸ ਦੀਆਂ ਵੀ ਗੱਲਾਂ ਅਤੇ ਇਹ ਹੀ ਉਹ ਕਮਾਲ ਦੀਆਂ ਗੱਲਾਂ ਅਤੇ ਅਰਕ ਨਿਚੋੜੀ ਹੋਈਆਂ ਗੱਲਾਂ ਅਤੇ ਇਹਨੂੰ ਹੀ ਕਹਿੰਦੇ ਸਦਕਾ ਜਾ ਰਹੀ ਆ। ਉਹ ਕਿਹੜੇ ਕਿਹੜੇ ਰਾਜ਼ ਤੁਸੀਂ ਲੈ ਕੇ ਅਸੀਂ ਫਿਰਦੇ ਹਾਂ, ਉਹ ਬੜੀ ਦੁਨੀਆ ਭਰੀ ਤੋਂ ਭਲੀ ਅਤੇ ਦੁਨੀਆ ਭਰੇ ਤੋਂ ਭਰੇ। ਜੀ ਗੱਲ ਫਿਰ ਕੀ ਹੋਈ, ਫਿਰ ਉਹਨੇ ਕਿਹਾ ਕਿ ਬੈਲੈਂਸ ਜਿਹੜਾ ਸਾਡਾ ਇਹ ਪੁਸ਼ਤ ਦੇ ਉੱਤੇ ਉਹਦੀ ਦੁੰਮ ਦੇ ਉੱਤੇ ਜਦੋਂ ਪੈਂਦਾ ਤਾਂ ਫਿਰ ਉਹ ਦੁੰਮ ਜਿਹੜੀ ਆ ਉਹ ਪਰਿੰਦੇ ਨੂੰ ਹਰਟ ਨਹੀਂ ਕਰਦੀ, ਉਹ ਬੜੀ ਆਸਾਨੀ ਨਾਲ ਨੀਚੇ ਆ ਜਾਂਦਾ। ਫਿਰ ਉਹਨੇ ਕਿਹਾ ਲੈ ਬਈ ਹੁਣ ਇਹਦੀ ਟੇਲ ਬਣਾਉਣੀ ਨੈਕਸਟ ਟਾਈਮ। ਫਿਰ ਉਹਦਾ ਡਿਜ਼ਾਇਨ ਕੀਤਾ ਜਾਂ ਡਿਜ਼ਾਇਨ ਜਿਹੜਾ ਉਹ ਦੁਨੀਆ ਨੂੰ ਕੰਮ ਦੇ ਗਿਆ ਅਤੇ ਉਹ ਦੁਨੀਆ 'ਤੇ ਉਹ ਕੰਮ ਪਤਾ ਨਹੀਂ ਕਿੱਥੇ ਉਹ ਮਰ ਖੱਪ ਗਿਆ, ਪਰ ਉਹਦਾ ਇਜਾਦ ਕੀਤਾ ਆ ਉਹ ਫਨ, ਉਹਦੀ ਇਜਾਦ ਕੀਤੀ ਗਈ ਉਹਦੀ ਏਕ ਜਿਹੜੀ ਮਿਹਨਤ ਆ ਪੂਰੀ ਦੁਨੀਆ ਨੂੰ ਕੰਮ ਦੇ ਗਈ। ਇਹ ਅਸੀਂ ਦੇਖਣਾ ਵਾ ਓਏ ਸਾਡੇ ਅੱਖਰ ਕਿਸੇ ਨੂੰ ਦੁੱਖ ਨਾ, ਓਏ ਸਾਡੇ ਅਸੀਂ ਉਚਾਈ 'ਤੇ ਪਹੁੰਚ ਕੇ ਨਹੀਂ ਅਸੀਂ ਨੀਵੇਂ ਵਾਲਿਆਂ ਨੂੰ ਭੁੱਲ ਨਹੀਂ ਜਾਣਾ, ਔਰ ਭਾਵੇਂ ਮਿਲਣ ਸੋਹਣੇ ਹਜ਼ਾਰਾਂ ਅਸੀਂ ਨਹੀਂ ਯਾਰ ਵਟਾਉਣਾ, ਅਸੀਂ ਤਾਂ ਬ੍ਰੈਡਫੋਰਡ ਏਸ਼ੀਅਨ ਦੇ ਬਣ ਗਏ ਹੁਣ, ਹੋਰ ਕਿਹਦੇ ਬਣਨਾ। ਗੱਲ ਬੜੀ ਡੂੰਘੀ ਆ, ਐਵੀ ਗੱਲਾਂ ਜਦੋਂ ਅਸੀਂ ਮਾਸ਼ਰੇ ਕੋਲੋਂ ਹੀ ਸਿੱਖੀ ਦੀਆਂ, ਇੱਥੋਂ ਹੀ ਜੀਣਾ ਸਿੱਖੀ ਦਾ, ਫਿਰ ਸਾਨੂੰ ਤਾਂ ਭੋਲੇ ਹੀ ਬੜੇ ਕਹਿੰਦੇ ਸਾਰੇ, ਇਹ ਤਾਂ ਬੜੀ ਭੋਲੀ ਬੜੀ ਮਾਸੂਮ। ਉਹ ਫਿਰ ਮਾਸੂਮੀਅਤ ਜਿਹੜੀ ਹੈ ਨਾ ਉਹ ਫਿਰ ਸਿੱਖ ਦੀ ਦੁਨੀਆ ਦੇ ਰੰਗ ਰੰਗ ਬੜੇ ਬੜੇ ਰੰਗ ਦੁਨੀਆ ਦੇ ਬੜੇ ਰੰਗ। ਚਲੋ ਜੀ ਇਹ ਗੱਲਾਂ ਹੁਣ ਜਿਹੜੀਆਂ ਅਸੀਂ ਕਰਦੀਆਂ ਵੇ ਕਿ ਨਾਲ ਨਾਲ ਮੈਂ ਪੂਰਾ ਸਹਾਰਾ ਲੈਂਦੀ ਕਿ ਐਸਾ ਹੁਣ ਚੋਂਦਾ ਚੋਂਦਾ ਗਾਣਾ ਸੁਣਿਆ ਜਾਏ ਕਿ ਤੁਸੀਂ ਥਕਾਵਟ ਵੀ ਭੁੱਲ ਜਾਓ ਅਤੇ ਸਕੀਲ ਗੱਲਾਂ ਦੀ ਜਿਹੜੀ ਮਿਲਾਵਟ ਕਹਿ ਲਓ ਜਾਂ ਉਹਨੂੰ ਕੁਝ ਵੀ ਕਹਿ ਲਓ, ਉਹ ਤੁਸੀਂ ਉਹਦਾ ਬੋਝ ਵੀ ਭੁੱਲ ਕੇ ਮਨ ਹਲਕਾ ਕਰੋ ਅਤੇ ਹੌਲਾ ਕਰੋ ਅਤੇ ਬੜਾ ਹੀ ਵਧੀਆ ਸੋਹਣਾ ਜਿਹਾ ਚੰਗਾ ਜਿਹਾ ਹੁਣ ਗੀਤ ਦਾ ਹੱਕ ਬਣਦਾ ਰਿਹਾ ਹੁਣ ਸੁਣਨੇ ਦਾ, ਬੰਨਾ ਆਇਸ਼ਾ ਅਖਤਰ ਦਾ ਵੀ ਬੋਲ ਬੋਲ ਕੇ ਦਿਮਾਗ ਖੱਪ ਗਿਆ। ਚਲੋ ਹੁਣ ਸੋਹਣਾ ਜਿਹਾ ਗੀਤ ਸੁਣੀਏ।

ਲਓ ਜੀ, ਦੌੜਨਾ ਨਹੀਂ, ਕਿੱਧਰ ਇੱਧਰ ਉੱਧਰ ਨਹੀਂ ਜਾਣਾ, ਹੁਣ ਤਾਂ ਬਸ ਪ੍ਰੋਗਰਾਮ ਦਾ ਅਖੀਰ ਹਾਏ ਹਾਏ ਵਿਹਲਾ ਕਮਾਉਣੀ, ਮੇਰਾ ਮਤਲਬ ਆ ਅਖੀਰ ਹੋ ਰਿਹਾ ਪ੍ਰੋਗਰਾਮ, ਆਖਰ 'ਤੇ ਆ ਗਿਆ। ਚੰਗੇ ਚੰਗੇ ਸ਼ੁਭ ਸ਼ੁਭ ਬੋਲੋ ਜੀ ਇੱਥੇ ਬੈਠ ਕੇ। ਅੱਛਾ ਜੀ, ਹਾਂਜੀ, ਅਤੇ ਫਿਰ ਹੈ ਨਾ ਹੁਣ ਅਸੀਂ ਜਾਂਦੇ ਹਾਂ ਜੀ, ਇਸ ਤੋਂ ਪਹਿਲਾਂ ਸਾਡੀ ਹੁਣ ਬ੍ਰੇਕ ਤੋਂ ਵੀ ਬ੍ਰੇਕ ਤੋਂ ਪਹਿਲੇ ਚੰਗਾ ਜਿਹਾ ਸੋਹਣਾ ਜਿਹਾ ਵਧੀਆ ਜਿਹਾ ਗੀਤ ਸੁਣ ਲਈਏ, ਫਿਰ ਅਸੀਂ ਤੁਹਾਡੇ ਨਾਲ ਵਧੀਆ ਵਧੀਆ ਗੱਲਾਂ ਮੈਂ ਕਰਨੀ ਆ ਜੀ। ਅੱਜ ਸਾਰਿਆਂ ਨੇ ਮਾਰਕਾ ਮਾਰ ਲੈਣਾ, ਸਾਰਿਆਂ ਦੀਆਂ ਸੋਹਣੀਆਂ ਤੁਹਾਡੀਆਂ ਤਬੀਅਤਾਂ ਨੂੰ ਮੱਦੇਨਜ਼ਰ ਰੱਖ ਕੇ ਸੋਹਣੀਆਂ ਜਿਹੀਆਂ ਗੱਲਾਂ ਤਿਆਰ ਕੀਤੀਆਂ ਗਈਆਂ। ਆਹਾ, ਵਧੀਆ ਤੇ ਵਧੀਆ ਵਧੀਆ ਵਧੀਆ ਵਧੀਆ ਤੇ ਚਲੋ ਹੁਣ ਵਧੀਆ ਵਧੀਆ ਇੱਕ ਹੁਣ ਚੌਂਦਾ ਚੰਦਾ ਸੋਹਣਾ ਸੋਹਣਾ ਚੰਗਾ ਜਿਹਾ ਗੀਤ ਸੁਣ ਲਈਏ, ਤੇ ਫਿਰ ਅਸੀਂ ਬ੍ਰੇਕ ਤੇ ਜਾਵਾਂਗੇ, ਤੇ ਬ੍ਰੇਕ ਤੋਂ ਬਾਅਦ ਤਿਆਰ ਰਹੀਓ ਸੋਹਣੀਆਂ ਗੱਲਾਂ ਸੁਣਨ ਲਈ ਆਸ਼ਾ ਅਖਤਰ ਦੀਆਂ।

0: ਜੀ ਸੱਜਣੋ ਤੇ ਮਿੱਤਰੋ ਤੇ ਬੇਲੀ ਉਹ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਫੇਰ ਹੁਣ ਜੀ ਮੌਜ਼ ਸਾਵੇਂ ਨੇ ਕ੍ਰਾਮ ਪ੍ਰੈਫਰੇਸ਼ਨ ਰੇਡੀਓ 1413 AM ਦਾ ਮੈਂ ਹੁਣ ਕੀ ਕਹਾਂ ਧਮਾਕੇਦਾਰ ਤੇ ਚਟਪਟਾ ਚਰਖਾਰੇਦਾਰ ਜਿਹੜਾ ਪ੍ਰੋਗਰਾਮ ਸੀਗਾ ਲੇਕਿਨ ਬਹੁਤ ਜ਼ਿਆਦਾ ਇਨਫੋਰਮੇਟਿਵ ਮੈਨੂੰ ਖੁਦ ਵੀ ਜਦੋਂ ਅਸੀਂ ਕੋਈ ਅੱਛੀਆਂ ਚੰਗੀਆਂ ਚੰਗੀਆਂ ਗੱਲਾਂ ਕਰੀਦੀਆਂ ਤਾਂ ਸਾਡੀ ਤਬੀਅਤ 'ਤੇ ਬੜਾ ਚੰਗਾ ਜਿਹਾ ਅਸਰ ਪੈਂਦਾ ਜੀ ਮੈਨੂੰ ਹੋਰ ਵਧੀਆ ਜਿਹੀ ਗੱਲ ਯਾਦ ਆ ਗਈ ਕਿ ਅਗਰ ਕੋਈ ਤੁਸੀਂ ਕਿਸੇ ਵੀ ਬੈਠਦੇ ਆ ਨਾ ਕੋਈ ਐਸਾ ਡਿਪਰੈਸਡ ਜਿਹਾ ਪਰਸਨ ਆ ਤਾਂ ਤੁਸੀਂ ਫੀਲ ਕਰੋਗੇ ਤੁਸੀਂ ਖੁਦ ਡਿਪਰੈਸਡ ਹੋ ਗਏ ਆ ਅਗਰ ਕੋਈ ਐਸਾ ਜਿਹਦੀਆਂ ਨੈਗੇਟਿਵ ਥੋਟਸ ਹੋਣਗੀਆਂ ਤੁਹਾਡੀਆਂ ਆਟੋਮੈਟਿਕਲੀ ਇਹ ਬੜਾ ਤਬੀਅਤਾਂ 'ਤੇ ਅਸਰ ਪੈਂਦਾ ਜੀ ਚਲੋ ਗੱਲ ਹੁਣ ਕਹਿੰਦੇ ਲੌਂਗ ਸਟੋਰੀ ਸ਼ੋਰਟ ਕਿ ਬਸ ਠੀਕ ਹੈ ਜੀ ਜਦੋਂ ਅਸੀਂ ਖੁਸ਼ਬੂ ਬਖੇਰੀਏ ਤਾਂ ਫਿਰ ਸਾਨੂੰ ਵੀ ਤਾਂ ਖੁਸ਼ਬੂ ਆਉਂਦੀ ਹੈ ਨਾ ਅਸੀਂ ਫੁੱਲ ਗੁਲਾਬ ਦੇ ਲਗਾਈਏ ਤਾਂ ਉਹੀ ਉੱਗਣੇ ਆ ਨਾ ਅਤੇ ਜੇ ਕਿੱਕਰ ਉਗਾਉਂਦਾ ਤਾਂ ਬੰਦਾ ਕਿੱਕਰ ਹੀ ਉੱਡਦਾ ਉੱਗਦਾ ਅਤੇ ਬਸ ਇਹ ਗੱਲਾਂ ਨੂੰ ਯਾਦ ਰੱਖਣਾ ਨਾ ਵੈਸੇ ਛੁੱਟੀਆਂ ਛੁੱਟੀਆਂ ਗੱਲਾਂ ਬਹੁਤ ਜ਼ਿਆਦਾ ਮੈਂ ਬਹੁਤ ਨੂੰ ਹੁਣ ਛੁੱਟੀਆਂ ਕਰਨ ਲੱਗੀ ਹਾਂ ਉਸ ਤੋਂ ਪਹਿਲਾਂ ਜੀ ਸਾਡੀ ਵੈਬਸਾਈਟ ਹੈਗੀ ਆ ਬ੍ਰੈਡਫਰੇਸ਼ਨ ਰੇਡੀਓ .co.uk ਜੀ ਔਰ ਸਾਡਾ ਸਟੂਡੀਓ ਟੈਲੀਫੋਨ ਨੰਬਰ ਹੈਗਾ ਜੀ 01274306677 ਜੀ ਅਤੇ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਔਰ ਜਿਹੜੀਆਂ ਗੱਲਾਂ ਹੁਣ ਇਹ ਹੈ ਜਿਹੜੀਆਂ ਹੈਗੀਆਂ ਵਧੀਆ ਵਧੀਆ ਔਰ ਗੱਲਾਂ ਦਾ ਅਸਰ ਅਰਕ ਨਿਚੋੜ ਹੈਗਾ ਮੇਰੇ ਕੋਲ ਯਕੀਨ ਕਰੋ ਕਿ ਮੈਂ ਖੁਦ ਅਗਰ ਇੱਕ ਨਜ਼ਰ ਦੌੜਾਉਂਦੀ ਹਾਂ ਨਾ ਕਿ ਰੀਸੈਂਟ ਚਲੋ ਮੈਂ ਰੀਸੈਂਟ ਵਾਕਿਆ ਨੂੰ ਲੈ ਲੈਂਦੀ ਹਾਂ ਕਿ ਬੜਾ ਧਮਾਕੇਦਾਰ ਅਤੇ ਬੜਾ ਖੂਬਸੂਰਤ ਸਾਡਾ ਜਿਹੜਾ ਪ੍ਰੋਗਰਾਮ ਜਿਹੜਾ ਸਾਨੂੰ ਮੂਰ ਪਾਰਕ ਦੇ ਵਿੱਚ ਜਿਹੜਾ ਲੱਗਿਆ ਸੀਗਾ ਕਿ ਜਿਹਦੇ ਵਿੱਚ ਨਈਮ ਹਜ਼ਾਰਵੀ ਇਹਦੇ 'ਤੇ ਆਈ ਹੀ ਸੀਗੀ ਤੁਹਾਡੀ ਇਹ ਤੁਹਾਨੂੰ ਦੱਸਿਆ ਸੀ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਬਾਰੇ 'ਚ ਨਈਮ ਹਜ਼ਾਰਵੀ ਅਤੇ ਅਬਰਾਰੁਲ ਹੱਕ ਚਲੋ ਇਹਦੇ ਇਸ ਹਵਾਲੇ ਤੋਂ ਲੈ ਲਓ ਇਸ ਤੋਂ ਬਾਅਦ ਅਸੀਂ ਬੜੇ ਬੜੇ ਸੌਂਗ ਲਗਾਈ ਦੇ ਆ ਬੜੇ ਬੜੇ ਚੰਗੇ ਅਤੇ ਵਧੀਆ ਜਿਹੜੇ ਸਾਡੇ ਫਨਕਾਰ ਆ ਮੈਡਮ ਨੂਰ ਜਹਾਂ ਨੂੰ ਲੈ ਲਓ ਲਤਾ ਜੀ ਨੂੰ ਲੈ ਲਓ ਫਿਰ ਉੱਧਰੋਂ ਜਿਹੜੇ ਆ ਸਾਡੇ ਦੇਖੋ ਇਹ ਇਹਨਾਂ ਦਾ ਵਤਨ ਜਿਹੜਾ ਹੁੰਦਾ ਨਾ ਸਾਰੇ ਓਵਰਆਲ ਦੁਨੀਆਂ ਦੇ ਉੱਤੇ ਹੁੰਦਾ ਇਹ ਜਿਹੜੇ ਫਨਕਾਰ ਲੋਕ ਹੁੰਦੇ ਆ ਠੀਕ ਹੈ ਨਾ ਹਾਂ ਦਿਲ ਦੀਆਂ ਗੱਲਾਂ ਇਹਨਾਂ ਨੂੰ ਓਪਨ ਹਾਰਟਿਡਲੀ ਇਹਨਾਂ ਨੂੰ ਲਈਦਾ ਇਹਨਾਂ ਦੇ ਉੱਤੇ ਕੋਈ ਨਹੀਂ ਕਿਸੇ ਜਗ੍ਹਾ ਜਾਂ ਇੱਕ ਮੁਲਕ ਦੇ ਨਹੀਂ ਇਹ ਸਭ ਦੇ ਹੀ ਹੁੰਦੇ ਆ ਫਨਕਾਰ ਜਿੱਥੇ ਦੇ ਵੀ ਹੋਣ ਸਾਡੇ ਲਈ ਬੜੇ ਰਿਸਪੈਕਟੇਬਲ ਹੁੰਦੇ ਫਿਰ ਇਹ ਜਦੋਂ ਹਸਤੀਆਂ ਵੱਲ ਦੇਖੋ ਅਤੇ ਫਿਰ ਰੀਸੈਂਟਲੀ ਫਿਰ ਜਿਹੜਾ ਆਇਆ ਚਲੋ ਜੀ ਹੋਰ ਸਾਡੇ ਕੋਲ ਬੜੇ ਬੜੇ ਨਾਮ ਆਸ਼ਾ ਭੋਸਲੇ ਲੈ ਲਓ ਅਤੇ ਹੋਰ ਜਿੰਨੇ ਵੀ ਸਾਡੇ ਕੋਲ ਫਨਕਾਰ ਲੋਕ ਆ ਜਦੋਂ ਉਹਨਾਂ ਦੀਆਂ ਨਜ਼ਰਾਂ ਵੱਲ ਦੇਖੋ ਉਹਨਾਂ ਦੀ ਜ਼ਿੰਦਗੀ ਵੱਲ ਦੇਖੋ ਉਸਤਾਦ ਨੁਸਰਤ ਫਤਿਹ ਅਲੀ ਖਾਨ ਲੈ ਲਓ ਫਿਰ ਹੋਰ ਬਹੁਤ ਸਾਡੇ ਫਨਕਾਰ ਹੈਗੇ ਆ ਅਤੇ ਫਿਰ ਹੁਣ ਰੀਸੈਂਟਲੀ ਜਦੋਂ ਇਹ ਅਬਰਾਰੁਲ ਹੱਕ ਨਈਮ ਹਜ਼ਾਰਵੀ ਆਏ ਅਤੇ ਮੈਂ ਦੇਖਿਆ ਮੈਂ ਸੋਚਦੀ ਸੀਗੀ ਕਿ ਇੱਕ ਦੁਨੀਆ ਜਿਹੜੀ ਹੈ ਨਾ ਦੀਵਾਨੀ ਹੈ ਇਹਨਾਂ ਦੀ ਦੀਵਾਨੀ ਹੋ ਗਈ ਕਿੱਥੋਂ ਕਿੱਥੋਂ ਲੋਕ ਆਏ ਬੱਚੇ ਛੋਟੇ ਦੇਖਦੇ ਨਹੀਂ ਧੁੱਪਾਂ ਗਰਮੀਆਂ ਫਿਰ ਇੱਕਦਮ ਮੌਸਮ ਚੇਂਜ ਹੋਇਆ ਥੋੜ੍ਹੀ ਠੰਡ ਅਤੇ ਥੋੜ੍ਹੀ ਸਰਦੀ ਥੋੜ੍ਹੀ ਗਰਮੀ ਇਹਨਾਂ ਨੂੰ ਇਹਨਾਂ ਨੇ ਇਹਨਾਂ ਵੈਦਰ ਦਾ ਖਿਆਲ ਨਹੀਂ ਰੱਖਿਆ ਬਸ ਜੋਸ਼ ਇੱਕ ਖਰੋਸ਼ ਆਵਾਮ 'ਚ ਦੇਖਣ ਨੂੰ ਆਇਆ ਹਰ ਕੋਈ ਉੱਥੇ ਮੁਤਮੰਨੀ ਸੀਗਾ ਕਿ ਸਾਡੀ ਇਹਨਾਂ ਦੇ ਨਾਲ ਕੋਈ ਥੋੜ੍ਹੀ ਜਿਹੀ ਗੁਫ਼ਤਗੂ ਹੋ ਜਾਏ ਅਸੀਂ ਬੜੇ ਕਰੀਬ ਤੋਂ ਦੇਖ ਲਈਏ ਇਸ ਫਨਕਾਰ ਨੂੰ ਦਿਲ ਦੀਆਂ ਬੜੀਆਂ ਤਮੰਨਾ ਲੈ ਕੇ ਹਰ ਕੋਈ ਉੱਥੇ ਸੀਗਾ ਪਹੁੰਚਿਆ ਆ ਫਿਰ ਦਿਲ ਦੇ ਵਿੱਚ ਖਿਆਲ ਆਇਆ ਮਨ ਇਹ ਮੇਰੇ ਮਨ ਮੈਂ ਸੋਚਿਆ ਕਿ ਇਹ ਲੋਕ ਜਿਹੜੇ ਆ ਇਹ ਕਿਉਂ ਇੰਨੇ ਇਹਨਾਂ ਨੂੰ ਇੱਜ਼ਤ ਅਤੇ ਮਰਤਬਾ ਦਿੱਤਾ ਅੱਲਾ ਨੇ ਫਿਰ ਇਹਨਾਂ ਦੀਆਂ ਜ਼ਿੰਦਗੀਆਂ ਵੱਲ ਦੇਖੋ ਫਿਰ ਇਹਨਾਂ ਨੇ ਖੁਦ ਅਨਾਊਂਸਮੈਂਟ ਵੀ ਕੀਤੀ ਤੁਹਾਨੂੰ ਪਤਾ ਉਹਦਾ ਪ੍ਰੋਜੈਕਟ ਕੀ ਆ ਅਬਰਾਰੁਲ ਹੱਕ ਦਾ ਉਹ ਕਿਹੜਾ ਹੋਸਪਿਟਲ ਬਣਾ ਰਿਹਾ ਫਿਰ ਤੁਹਾਨੂੰ ਇਹ ਵੀ ਪਤਾ ਕਿ ਜਿਹੜਾ ਨਈਮ ਹਜ਼ਾਰਵੀ ਆ ਇਹਨੇ ਖੁਦ ਦੱਸਿਆ ਕਿ ਇਹਦੇ 6 ਬੱਚੇ ਆ ਜਿਹਨਾਂ ਦੀ ਕਫਾਲਤ ਉਹਨੇ ਕਰਨੀ ਆ ਉਹਨੂੰ ਪਤਾ ਇੱਕ ਬਾਪ ਨੂੰ ਕਿ ਮੈਂ ਕਿੱਥੋਂ ਇਹਨਾਂ ਨੂੰ ਕਮਾ ਕੇ ਖਿਲਾਉਣਾ ਇੱਕ ਮੈਂ ਗੱਲ ਕਰ ਰਹੀ ਹਾਂ ਫਿਰ ਮੈਂ ਮੇਰਾ ਹਰਗਜ਼ ਮਕਸਦ ਕੋਈ ਵੀ ਕਿਸੇ ਲੇਕਿਨ ਉਹਨਾਂ ਨੇ ਖੁਦ ਦੱਸਿਆ ਅਤੇ ਮੈਂ ਦੱਸ ਰਹੀ ਹਾਂ ਫਿਰ ਜਿੱਥੇ ਜਿੱਥੇ ਫਿਰ ਨਜ਼ਰ ਦੌੜਾਈਏ ਉਹਨਾਂ ਦੇ ਪਰਸਨਲ ਜਿਹੜੇ ਆ ਸੀ ਸਾਡੀ ਨਸੀਬੋ ਲਾਲ ਦੇਖ ਲਓ ਬੜੀਆਂ ਸਿੱਧੀਆਂ ਗੱਲਾਂ ਕਰਦੀ ਆ ਬੜੀਆਂ ਸਿੱਧੀਆਂ ਮਾਰਦੀ ਆ ਔਰ ਗੱਲਾਂ ਔਰ ਕਰਕੇ ਦੱਸਦੀ ਆ ਕਿ ਉਹਦੇ ਹਾਲਾਤ ਜਿਹੜੇ ਆ ਉਹਨੂੰ ਖੁਦ ਦੱਸਦੀ ਆ ਉਹਨੂੰ ਦੇਖੋ ਫਿਰ ਉਹ ਉਸ ਚੀਜ਼ ਦੇ ਉੱਤੇ ਉਹਨੇ ਕਿਹਾ ਮੈਂ ਫੋਕਸਡ ਰਹੀ ਹਾਂ ਮੈਂ ਇੱਧਰ ਉੱਧਰ ਨਹੀਂ ਹਟੀ ਮੈਨੂੰ ਪਤਾ ਕਿ ਮੇਰਾ ਘਰ ਵਾਲਾ ਮੇਰੇ ਬੱਚੇ ਜਿਹੜੇ ਆ ਮੇਰੀ ਇੱਕ ਫੈਮਿਲੀ ਆ ਮੇਰੀ ਉਹ ਬਲਾਦਰੀ ਕਹਿੰਦੇ ਆ ਉਹਨਾਂ ਦੀ ਸਾਦਗੀ ਬਹੁਤ ਅੱਛੀ ਲੱਗਦੀ ਹੈ ਜੀ ਕਿ ਉਹਨਾਂ ਦੀ ਬਰਾਦਰੀ ਆ ਫਿਰ ਉਹਨਾਂ ਦਾ ਟੱਬਰ ਜਿਹੜਾ ਉਹ ਸਾਰਿਆਂ ਨੂੰ ਉਹਨਾਂ ਨੇ ਕਿਹਾ ਉਹਨੇ ਕਿਹਾ ਮੈਂ ਭੁੱਲੀ ਨਹੀਂ ਮੈਂ ਬੜੀ ਅਰੂਜ 'ਤੇ ਗਈ ਹਾਂ ਪਰ ਇਹੀ ਮੇਰੀਆਂ ਜੜ੍ਹਾਂ ਵਾਂ ਇਹੀ ਮੇਰੀਆਂ ਰੂਟਸ ਆ ਇਹ ਫਿਰ ਦੇਖ ਲਓ ਕਿ ਇਹਨਾਂ ਨੇ ਕੀ ਕੀਤਾ ਇਹ ਆਪਣੇ ਮਤਲਬ ਨੂੰ ਮਕਸਦ ਨੂੰ ਹੁਣ ਜਿੱਥੇ ਜਿੱਥੇ ਜਾਂਦੇ ਇੱਕ ਦੀਵਾਨੀ ਹੋ ਜਾਂਦੀ ਦੁਨੀਆ ਮਿਸ਼ਨ ਨੂੰ ਨਹੀਂ ਭੁੱਲੇ ਵਤਨ ਨੂੰ ਨਹੀਂ ਭੁੱਲੇ ਆਪਣੀ ਮਿੱਟੀ ਨੂੰ ਉਹਨਾਂ ਨੂੰ ਯਾਦ ਰੱਖਿਆ ਆਪਣੀਆਂ ਕਦਰਾਂ ਨੂੰ ਯਾਦ ਰੱਖਿਆ ਇਹ ਗੱਲਾਂ ਜਿਹੜੀਆਂ ਨਾ ਸੋਚਣੇ ਵਾਲੀਆਂ ਦਿਖਣੇ ਵਾਲੀਆਂ, ਇਹਨਾਂ ਨੂੰ ਰੂਝ ਕਿੱਥੋਂ ਮਿਲਿਆ? ਇਹ ਵੀ ਡਿਸਹਾਰਟ ਹੁੰਦੇ ਲੋਕਾਂ ਦੇ ਕੋਲੋਂ, ਇਹਨਾਂ ਦੀ ਵੀ ਕੰਪੀਟੀਸ਼ਨ ਬੜਾ ਜ਼ਬਰਦਸਤ ਚੱਲਦਾ। ਸਟਿਲ ਇਹ ਬ੍ਰਾਂਡ, ਇਹਨੂੰ ਜਿਹਨੂੰ ਕਿਹਾ ਜਾਂਦਾ ਬ੍ਰਾਂਡ, ਬ੍ਰਾਂਡਿਡ ਲੋਕ ਤਾਂ ਨਹੀਂ, ਇੱਕ ਇਹਨਾਂ ਦਾ ਬ੍ਰਾਂਡ ਬਣ ਗਿਆ। ਕਿਉਂ ਬਣਿਆ? ਇਹਨਾਂ ਨੇ ਜ਼ਮਾਨੇ ਦੀ ਧੱਕਮ ਪੀਲ ਦਾ ਮੁਕਾਬਲਾ ਕੀਤਾ, ਸਟ੍ਰੈਸ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਲੋਕਾਂ ਦੇ ਰਵੱਈਏ ਤਲਖ ਹੁੰਦੇ ਆ ਔਰ ਕੰਪੀਟੀਸ਼ਨ ਟਫ ਹੋ ਜਾਂਦਾ। ਤਾਂ ਫਿਰ ਉਹਨਾਂ ਨੇ ਕੀ ਕੀਤਾ? ਮੁਕਾਬਲਾ ਕੀਤਾ ਹਿੰਮਤ ਦੇ ਨਾਲ, ਹੌਸਲੇ ਦੇ ਨਾਲ, ਖਿਆਲ ਕਿ ਇੱਥੇ ਜੀ ਦੋ ਨਜ਼ਰੀਆਤ ਮਿਲਦੇ ਕਿ ਜਿਹੜੇ ਬੜੇ ਬ੍ਰਾਂਡਿਡ ਲੋਕ ਤੇ ਬ੍ਰਾਂਡ ਬਣ ਜਾਂਦੇ ਆ, ਤੇ ਜਿਹੜੇ ਬ੍ਰਾਂਡੀ ਕੋਈ ਅਲਫਾਜ਼ ਇੱਧਰ ਉੱਧਰ ਹੋ ਜਾਣ ਤੇ ਮੈਂ ਮਾਜ਼ਰਤ ਚਾਹੁੰਦੀ ਹਾਂ, ਮੇਰਾ ਮਤਲਬ ਹੈ ਕਿ ਉਹਨਾਂ ਦਾ ਇੱਕ ਨਾਮ ਹੀ ਜਿਹੜਾ ਉਹ ਬ੍ਰਾਂਡ ਬਣ ਜਾਂਦਾ। ਤੇ ਫਿਰ ਉੱਥੇ ਦੋ ਸਾਨੂੰ, ਇੱਕ ਤੇ ਉਹ ਹਸਤੀਆਂ ਹੁੰਦੀਆਂ ਜਿਹੜੀਆਂ ਵਾਕਈ ਆਪਣੀਆਂ ਰੂਟਸ ਨੂੰ ਨਹੀਂ ਭੁੱਲਦੀਆਂ, ਇੱਕ ਉਹ ਹੁੰਦੇ ਜਿਹੜੇ ਬਸ ਖੁਮਾਰ ਚ ਆ ਗਏ। ਕਿਹਦੇ ਵਿੱਚ ਆ ਗਏ? ਖੁਮਾਰ ਦੇ ਉਰੂਜ ਦੇ ਕਮਾਲ ਦੇ ਵਿੱਚ, ਉਰੂਜ ਦੇ। ਉਹਨਾਂ ਨੂੰ ਨਹੀਂ ਪਤਾ, ਉਹ ਹੀ ਮੇਰੀਆਂ ਮਿਸਾਲਾਂ ਹੁਣੀ ਦਿੱਤੀਆਂ ਨਾ ਕਿ ਡਾਊਨ ਟੂ ਅਰਥ ਆ ਸਾਡਾ, ਸਾਡਾ ਜਿਹੜਾ ਠਿਕਾਣਾ ਮਿੱਟੀ। ਇਹਨੂੰ ਨਹੀਂ ਉਹ ਯਾਦ ਰੱਖਦੇ ਨਾ, ਫਿਰ ਉਹਨਾਂ ਦਾ ਹਾਲ ਕੀ ਹੁੰਦਾ? ਇਹ ਤੁਸੀਂ ਸੋਚਣਾ, ਸਾਰਿਆਂ ਨੇ ਸੋਚਣਾ, ਮੈਨੂੰ ਵੀ ਜਵਾਬ ਦੇਣਾ। ਤੇ ਜਿਹੜੇ ਯਾਦ ਰੱਖਦੇ ਕਿ ਇਹ ਮਿੱਟੀ ਹੀ ਸਾਡਾ ਠਿਕਾਣਾ, ਉਹਨਾਂ ਨੂੰ ਪਤਾ ਕਿ ਅਸੀਂ, ਉਹ ਕਹਿੰਦੇ ਨਾ ਮੱਖਣ ਨੂੰ ਕਦੀ ਦੇਖਿਆ, ਉਹ ਦੇਸੀ ਘੀ ਕਿਸ ਤਰ੍ਹਾਂ ਬਣਦਾ? ਉਹ ਕਦੀ ਪਲਟੇ ਖਾਂਦਾ, ਕਦੀ ਇੱਧਰ ਜਾਂਦਾ, ਕਦੀ ਉੱਧਰ ਜਾਂਦਾ, ਉਹ ਮੱਖਣ ਅੱਗ ਦੇ ਵਿੱਚ ਤਪ ਜਾਂਦਾ, ਫਿਰ ਉਹਦਾ ਮੱਖਣ ਪਨ ਜਿਹੜਾ, ਮੱਖਣ ਸੋਫਟ ਸੋਫਟ ਮੱਖਣ ਸੋਫਟ ਪਨ ਜਿਹੜਾ, ਉਹ ਖੋ ਦਿੰਦਾ ਆਪਣਾ, ਖੋ ਕੇ ਜਲ ਜਾਂਦਾ ਅੱਗ ਦੇ ਵਿੱਚ। ਫਿਰ ਕੀ ਦਿੰਦਾ ਉਹ, ਉਹ ਮੱਖਣ ਕੀ ਦਿੰਦਾ? ਦੇਸੀ ਘਿਓ। ਉਹ ਸਿਆਣੇ ਕਹਿੰਦੇ ਨਾ ਦੇਸੀ ਘਿਓ ਦੀਆਂ ਤਾਕਤਾਂ। ਹੁਣ ਮੈਨੂੰ ਇਹ ਤੋਂ ਬਹੁਤ ਹੀ ਵਧੀਆ ਜਿਹੀ ਇੱਕ ਗੱਲ ਯਾਦ ਆ ਗਈ। ਇਹ ਅਸੀਂ ਸਟੂਡੈਂਟ ਦੌਰ ਦੇ ਵਿੱਚ, ਮੇਰੀ ਦੂਸਰੀ ਕੋਲੀਗ ਨੇ ਮੈਨੂੰ ਸੁਣਾਈ ਸੀਗੀ ਅਤੇ ਮੈਨੂੰ ਬੜੀ ਚੰਗੀ ਲੱਗੀ। ਮੈਂ ਕਿਹਾ ਚੱਲ ਹੁਣ ਮੈਂ ਤੁਹਾਨੂੰ ਸੁਣਾ ਦਿੰਦੀ। ਉਹ ਜੀ ਸਫ਼ਰ ਕਰ ਰਹੇ ਸੀ ਸਾਰੇ ਯਾਰ ਦੋਸਤ, ਸੱਜਣ ਅਤੇ ਬੇਲੀ, ਉਹਦੇ ਵਿੱਚ ਟ੍ਰੇਨ ਦੇ ਵਿੱਚ, ਅਤੇ ਟ੍ਰੇਨ ਦੇ ਵਿੱਚ ਹੁਣ ਉੱਥੇ ਇੱਕ ਸਿੱਧਾ ਸਾਦਾ ਗਾਉਣ ਦਾ ਕੋਈ ਬੰਦਾ ਬੰਦੀ ਮੇਰੇ ਜਿਹਾ, ਕੋਈ ਸਿੱਧੇ ਸਾਦੇ, ਸਿੱਧੇ ਸਾਦੇ ਜੀ ਦੇਸੀ ਜੇ ਲੋਕ ਆ, ਪਰ ਆਪਣੀ ਮਿੱਟੀ ਨਹੀਂ ਭੁੱਲੀਦਾ। ਹਾਂ, ਦੇਸੀ ਜੇ ਸਿੱਧੇ ਸਾਦੇ, ਮਲੰਗ ਫਕੀਰ, ਸਾਦੀ ਤਬੀਅਤ। ਉਹ ਮੇਰਾ ਭਰਾ ਵੀ ਕੋਈ ਇੱਦਾਂ ਦਾ ਹੀ ਹੋਣਾ, ਸਾਦੀ ਜਿਹੀ ਤਬੀਅਤ ਦਾ ਵਿੱਚ ਸਫ਼ਰ ਕਰ ਰਿਹਾ ਸੀ। ਮੈਂ ਕਿਹਾ ਮੈਂ ਆਪਣੇ ਭਰਾ ਦਾ ਕਿੱਸਾ ਜ਼ਰਾ ਸੁਣਾ ਦਾਂ। ਅਸੀਂ ਖੁਦ ਵੀ, ਭੈਣ ਵੀ ਇੱਦਾਂ ਹੀ ਸਿੱਧੀ ਸਾਦੀ, ਅੱਲਾ ਲੋਕ ਜੇ ਅਸੀਂ ਲੋਕ ਆ, ਬਸ ਰੱਬ ਨਾਲ ਯਾਰੀ ਰੱਖੀ ਦੀ ਆ। ਹਾਂ, ਜ਼ਮਾਨੇ ਦੇਖੀ ਦੇ, ਅੰਦਾਜ਼ ਨਿੱਤ ਨਏ, ਫਿਰ ਕੋਸ਼ਿਸ਼ ਕਰੀ ਦੀ ਆ ਨਿਭਾਉਣੇ ਦੀ, ਅਤੇ ਨਿਭਾਉਣੇ ਦਾ ਤਰੀਕਾ ਸਿਖਾਉਣੇ ਦੀ। ਇਹ ਵੀ ਗੱਲ ਯਾਦ ਰੱਖੀ। ਉਹ ਫਿਰ ਕੀ ਗੱਲ ਹੈਗੀ, ਉਹ ਮੇਰਾ ਭਰਾ ਨੇ ਕੀ ਕੀਤਾ ਕਿ ਉਹਦੇ ਕੋਲ ਦੇਸੀ ਘਿਓ ਦਾ ਇੱਕ ਡੱਬਾ ਸੀਗਾ, ਉਹ ਉਹਦਾ ਉਹ ਖੜਾ ਖੜਾ ਥੱਕ ਗਿਆ, ਅਤੇ ਉਹਨੇ ਕਿਹਾ ਕਿ ਚੱਲ ਮੈਂ ਤਾਂ ਖੜਾ ਵਾਂ, ਅਤੇ ਮੈਂ ਆਪਣੇ, ਉਹਨੇ ਕਿਹਾ ਕਿ ਦੇਸੀ ਘਿਓ ਨੂੰ ਤਾਂ ਕਿਧਰੇ ਰੱਖਾਂ ਨਾ, ਅਤੇ ਮੈਂ ਤਰ੍ਹਾਂ ਥੋੜ੍ਹਾ, ਨਾਲੇ ਮੇਰਾ ਵੀ ਹੌਲਾਪਨ ਹੋ ਜਾਊਗਾ, ਥੋੜ੍ਹਾ ਇਹਨੂੰ ਵੀ ਰੈਸਟ ਮਿਲ ਜਾਊ। ਉਹਨੇ ਕੀ ਕੀਤਾ, ਉੱਥੇ ਚੇਨ ਜਿਹੜੀ ਹੁੰਦੀ ਨਾ, ਉਹ ਜਦੋਂ ਇਹਨੂੰ ਟ੍ਰੇਨ ਨੂੰ ਇੱਦਾਂ ਖਿੱਚੋ ਅਤੇ ਉਹ ਟ੍ਰੇਨ ਜਿਹੜੀ ਰੁਕ ਜਾਂਦੀ ਆ, ਅਤੇ ਉਹ ਉਹਨੇ ਉਹਦੇ ਉੱਤੇ ਉਹ ਡੱਬਾ ਘਿਓ ਦਾ ਜਿਹੜਾ ਸੀਗਾ ਉਹਦੇ ਕੋਲ ਫੜਿਆ ਆ, ਸਿੱਧੇ ਸਾਦੇ ਭਰਾ ਮੇਰੇ ਨੇ ਉਹਦੇ ਉੱਤੇ ਟੰਗ ਦਿੱਤਾ। ਜਦੋਂ ਉਹਨੇ ਟੰਗਿਆ ਅਤੇ ਨਾਲ ਹੀ ਉਹ ਜਿਹੜੀ ਟ੍ਰੇਨ ਆ ਉਹ ਰੁਕ ਗਈ। ਹੁਣ ਕੁਲੀ ਆ ਗਿਆ, ਉੱਥੇ ਕੰਡਕਟਰ ਆਇਆ ਉਹਦਾ ਟ੍ਰੇਨ ਦਾ, ਉਹਨੇ ਪੁੱਛਿਆ, ਉਹ ਭਰਾਵਾ ਕੀ ਗੱਲ ਆ, ਤੈਨੂੰ ਕੀ ਐਮਰਜੈਂਸੀ ਆ, ਤੂੰ ਸਾਰੀ ਟ੍ਰੇਨ ਨੂੰ ਰੋਕ ਕੇ ਖੜਾ ਹੋ ਗਿਆ? ਉਹਨੂੰ ਸਿੱਧੇ ਸਾਦੇ ਨੂੰ ਕੀ ਪਤਾ ਸੀਗਾ ਭਰਾ ਨੂੰ। ਉਹਨੇ ਕਿਹਾ, ਜੇ ਉਹਨੇ ਸਾਰਿਆਂ ਵੱਲ ਦੇਖਿਆ, ਸਾਰੇ ਉਹਦੇ ਵੱਲ ਦੇਖ ਰਹੇ, ਅਤੇ ਉਹਨੂੰ ਕਹਿੰਦਾ ਦੇਖਿਆ ਕਿ ਦੇਸੀ ਘਿਓ ਦੀਆਂ ਤਾਕਤਾਂ। ਹੁਣ ਤੁਸੀਂ ਦੇਖੀਓ ਕਿ ਦੇਸੀ ਘਿਓ ਦੀਆਂ ਤਾਕਤਾਂ ਨੇ ਕਿਹਾ, ਅਗੋ ਪੂਰੀ ਟ੍ਰੇਨ ਰੁਕ ਗਈ, ਸਾਰੇ ਮੇਰੇ ਵੱਲ ਮਤਵਜੋ, ਉਹਨੂੰ ਸਿੱਧਾ ਸਾਦਾ। ਉਹਨੇ ਕਿਹਾ ਦੇਖਿਆ ਦੇਸੀ ਘਿਓ ਦੀਆਂ ਤਾਕਤਾਂ। ਏਦਾਂ ਹੀ ਆ ਜੀ, ਏਦਾਂ ਹੀ ਆ, ਫਿਰ ਗੱਲ ਯਾਦ ਆ ਗਈ, ਆਪਣੀ ਬਚਪਨ ਦੀ ਫਰੈਂਡ ਯਾਦ ਆ ਗਈ। ਚਲੋ ਖੈਰ, ਅਤੇ ਇਹ ਤੇ ਸੀਗਾ ਇੱਕ ਜੋਕ, ਸਮਝ ਲਓ ਇੱਕ ਸਾਦਗੀ ਸਾਦਾਪਨ। ਹਾਂਜੀ, ਅੱਗੇ ਵਧਦੇ ਹਾਂ ਜੀ। ਇਹ ਜਿਹੜੇ ਇਹਨਾਂ ਨੇ, ਇਹਨਾਂ ਦੇ ਪਿੱਛੇ ਕਿੰਨੀ ਮਿਹਨਤ ਵਾ, ਇਹਨਾਂ ਦੇ ਪਿੱਛੇ ਕਿੰਨੇ ਯਤਨ ਆ, ਕਿਤਨਾ ਕੁਛ ਇਹਨਾਂ ਨੇ ਪਾਪੜ ਵੇਲੇ ਇੱਕ ਮੁਕਾਮ ਤੱਕ ਪਹੁੰਚਣੇ ਲਈ। ਲੇਕਿਨ ਹੁਣ ਕੀ ਆ, ਹੁਣ ਇੱਕ ਦੁਨੀਆ ਦੀਵਾਨੀ ਆ ਇਹਨਾਂ ਦੀ, ਐਵੇਂ ਹੀ ਨਹੀਂ ਦੀਵਾਨੀ, ਇਹ ਫਿਰ ਵੀ ਅੱਲਾ ਦੇ ਮਿਸ਼ਰ, ਅੱਲਾ ਪਾਕ ਨੂੰ ਖੁਸ਼ ਕਰਨੇ ਲਈ ਲੱਗੇ ਹੋਏ। ਮਖਲੂਕੇ ਖੁਦਾ ਦਾ ਭਲਾ, ਮਖਲੂਕੇ ਖੁਦਾ ਦਾ ਭਲਾ, ਆਪਣੇ ਬੀਵੀ ਬੱਚਿਆਂ ਨੂੰ, ਆਪਣੀ ਫੈਮਿਲੀ ਨੂੰ, ਸਾਰੀ ਇਨਸਾਨੀਅਤ ਦੇ ਨਾਲ ਹੁਸਨੇ ਸਲੂਕ ਕੋਈ ਆਪਣੇ ਟੱਬਰ ਨੂੰ ਪਾਲ ਰਿਹਾ ਤੇ ਕੋਈ ਹੌਸਪੀਟਲ ਬਣਾ ਰਿਹਾ ਤੇ ਫਿਰ ਇੱਕ ਪਲਵਿਸ਼ਾ ਵੀ ਇੱਕ ਇੱਕ ਬ੍ਰਾਂਡ ਬਣ ਗਈ ਹੋਈ ਹੈ ਸਿੱਧੀ ਸਾਦੀ ਖਾਤੂਨ ਬੜੇ ਚੰਗੇ ਅੰਦਾਜ਼ ਦੇ ਨਾਲ ਘਰੇਲੂ ਖਵਾਤੀਨ ਨੂੰ ਬਹੁਤ ਹੀ ਚੰਗੀਆਂ ਗੱਲਾਂ ਵੀ ਸੁਣਾਉਂਦੀ ਆ ਮਿੱਠੀਆਂ ਮਿੱਠੀਆਂ ਵੀ ਔਰ ਉਹਦਾ ਪੌਣ ਲਾਉਣ ਉਹਦਾ ਸਲੀਕਾ ਉਹਦਾ ਤਰੀਕਾ ਬੜਾ ਕੁਛ ਖਵਾਤੀਨ ਉਹਦੇ ਕੋਲੋਂ ਸਿੱਖਦੀਆਂ ਹੋਰ ਵੀ ਤੈਬਾ ਵੀ ਆ ਸ਼ੈਮ ਵੀ ਹੈ ਬਹੁਤ ਐਸੀਆਂ ਐਸੀਆਂ ਹੁਣ ਉਹ ਟਿਕਟੋਕਰ ਨਹੀਂ ਅਸੀਂ ਕਹਾਂਗੇ ਉਹਨਾਂ ਨੂੰ ਉਹ ਮਾਸ਼ਾਅੱਲਾ ਫੇਸਬੁੱਕ ਦੇ ਉੱਤੇ ਵੀ ਆ ਆਪਣੇ ਯੂਟਿਊਬ 'ਤੇ ਸਾਰੇ ਉਹਨਾਂ ਨੂੰ ਜੋ ਮੀਡੀਆ ਦੇ ਆ ਇਹ ਲੋਕ ਜਾਂ ਇਹ ਵੀ ਤਾਂ ਜਿਹੜੇ ਫਨਕਾਰ ਲੋਕ ਵਾ ਇਹ ਸਾਰੇ ਮਤਲਬ ਇਹ ਕਹਿਣੇ ਦਾ ਕਿ ਸੈਲਫਿਸ਼ਨੈਸ ਨਹੀਂ ਹੋਣੀ ਚਾਹੀਦੀ ਨਵਾਜ਼ਨਾ ਦੇਣਾ ਅੱਲਾਹ ਦੀ ਰਾਹ ਦੇ ਵਿੱਚ ਖਰਚ ਕਰਨਾ ਸਦਕਾ ਹੀ ਜਾ ਰਹੀ ਆ ਬੜੀਆਂ ਸੋਚਣੇ ਵਾਲੀਆਂ ਗੱਲਾਂ ਸੋਚ ਵਿਚਾਰ ਦੀਆਂ ਗੱਲਾਂ ਜਦੋਂ ਉਹਨਾਂ ਵੱਲ ਦੇਖਿਆ ਮਨ ਨੂੰ ਬੜਾ ਹੀ ਮਨ ਹੌਲਾ ਹੋ ਗਿਆ ਮਨ ਨੂੰ ਹੌਸਲਾ ਮਿਲਿਆ ਮਨਾ ਇਹਨਾਂ ਸਾਰਿਆਂ ਮਰਾਹਲ ਤੋਂ ਗੁਜ਼ਰਨੇ ਤੋਂ ਬਾਅਦ ਰੱਬ ਇੱਕ ਮਕਾਮ ਦਿੰਦਾ ਤੁਹਾਨੂੰ ਫਿਰ ਤੁਸੀਂ ਉਸ ਮਕਾਮ ਦੇ ਉੱਤੇ ਹੁੰਦੇ ਫਿਰ ਕਹਿੰਦੇ ਵਾਹ ਮੌਲਾ ਤੇਰੀ ਸ਼ਾਨ ਐਓ ਆਜਜ਼ੀ ਨੂੰ ਬੜੇ ਰੱਬ ਪਾਗਲ ਹੁੰਦਾ ਤੇ ਚੰਗੇ ਕੰਮਾਂ ਨੂੰ ਰੱਬ ਬੜੇ ਪਾਗਲ ਹੁੰਦਾ ਜ਼ਮੀਨ ਦੇ ਉੱਤੇ ਰਹਿਣ ਵਾਲਿਆਂ ਨੂੰ ਰੱਬ ਬੜੇ ਪਾਗਲ ਹੁੰਦਾ ਇੱਕ ਦੂਸਰੇ ਦਾ ਹੱਥ ਪਕੜਨੇ ਵਾਲਿਆਂ ਨੂੰ ਰੱਬ ਬੜਾ ਹੀ ਪਾਗਲ ਹੁੰਦਾ ਉਹ ਸੋਹਣਾ ਰੱਬ ਬੜਾ ਹੀ ਪਾਗਲ ਹੁੰਦਾ ਇਨਸਾਨੀਅਤ ਦੇ ਵਿੱਚ ਛੁਪੀ ਹੋਈ ਆ ਰੱਬ ਦੀ ਮੁਹੱਬਤ ਤਲਾਸ਼ ਤੁਸੀਂ ਕਹਿੰਦੇ ਆ ਅੱਲਾ ਆਈ ਲਵ ਯੂ ਤੇ ਬੰਦਿਆਂ ਦੇ ਨਾਲ ਤੁਸੀਂ ਮੁਨਾਫਕਤ ਤੇ ਹੇਰਾ ਫੇਰੀ ਤੇ ਉਹਨਾਂ ਨੂੰ ਧੱਕੇ ਦੇਣਾ ਤੇ ਉਹਨਾਂ ਦੀ ਰੂਹ ਦੇ ਉੱਤੇ ਚੋਟਾਂ ਲਗਾਉਣੀਆਂ ਨਹੀਂ ਹਰਗਿਜ਼ ਨਹੀਂ ਐਸਾ ਨਹੀਂ ਕਰਨਾ ਨੋ ਨੋ ਨੋ ਨੋ ਨੋ ਬਹੁਤ ਬੁਰੀ ਬਾਤ ਬੁਰੀ ਬਾਤ ਬੁਰੀ ਹੈ ਅੱਛੀ ਬਾਤ ਅੱਛੀ ਹੈ ਅੱਛੀ ਬਾਤੇ ਕਰਨੀ ਹੈ ਫੈਲਾਨੀ ਹੈ ਫਿਰ ਦੇਖੋ ਇਹ ਨੇਕੀਆਂ ਕੈਸੇ ਹਮਾਰੇ ਘਰੋਂ ਕਾ ਰੁਖ ਕਰਤੀ ਹੈ ਕੈਸੇ ਹਮਾਰੇ ਬੱਚੋਂ ਕੇ ਕਾਮ ਮਾਸ਼ਾਅੱਲਾ ਰੱਬ ਕਰ ਦਿੱਤਾ ਹੈ ਕੈਸੇ ਵੋ ਬਾਗ ਬਗੀਚਾ ਖਿਲਤਾ ਹੈ ਕੈਸੇ ਖੁਸ਼ੀਆਂ ਹਮਾਰਾ ਖੈਰ ਮਕਦਮ ਕਰਤੀ ਹੈ ਫਿਰ ਆਪਕੋ ਯਾਦ ਆਏਗੀ ਆਇਸ਼ਾ ਅਖਤਰ ਕੀ ਬਾਤੇ ਓਨੈਸਟਲੀ ਸਪੀਕਿੰਗ ਆਪ ਸਭਕੋ ਮੈਂ ਫਿਰ ਦਿਲ ਕੀ ਗਹਿਰਾਈਓ ਸੇ ਸਲਾਮ ਅਰਜ਼ ਕਰਤੀ ਹੂੰ ਜੋ ਮੁਝੇ ਇਤਨੀ ਅੱਛੀ ਫੀਡਬੈਕ ਦੇਤੇ ਹੈ ਕਹੀਂ ਚਲਤੀ ਦੁਪਹਿਰ ਧੂਪ ਮੇ ਮੁਝੇ ਕਹੀਂ ਸੀ ਆਵਾਜ਼ ਆਤੀ ਜੀ ਹਮਨੇ ਆਪਕਾ ਪ੍ਰੋਗਰਾਮ ਸੁਨਾ ਬਹੁਤ ਅੱਛਾ ਲਗਾ ਆਪ ਬਹੁਤ ਪਿਆਰੀ ਬਾਤੇ ਕਰਤੀ ਹੈ ਆਪ ਸਭ ਬਹੁਤ ਪਿਆਰੇ ਯਕੀਨ ਜਾਨੇ ਮੇਰੀ ਰੇਡੀਓ ਕੀ ਟੀਮ ਕਾ ਤਾਵਨ ਕਾ ਸ਼ੁਕਰੀਆ ਆਪ ਸਭ ਕਾ ਸ਼ੁਕਰੀਆ ਮੇਰੀ ਆਪ ਸਭ ਸ਼ਨਾਖਤ ਹੈ ਪਹਿਚਾਨ ਹੈ ਰੱਬ ਰੱਖਾ ਤੇ ਫਿਰ ਮਿਲਾਂਗੇ ਇਨਸ਼ਾਅੱਲਾ ਫਰਾਈਡੇ ਦੇ ਪ੍ਰੋਗਰਾਮ 'ਚ ਮੈਂ ਇੱਕ ਬਹੁਤ ਸੋਹਣਾ ਗੀਤ ਰੱਖਿਆ ਸੀ ਲੇਕਿਨ ਚਲੋ ਕੋਈ ਗੱਲ ਨਹੀਂ ਪ੍ਰੋਗਰਾਮ ਖਤਮ ਹੋ ਗਿਆ ਰੱਬ ਰੱਖਾ ਆਪਣਾ ਬਹੁਤ ਖਿਆਲ ਰੱਖੀਏਗਾ ਜੀ ਆਇਸ਼ਾ ਅਖਤਰ ਕੀ ਤਰਫ ਸੇ ਆਪ ਸਭ ਕੋ ਸਲਾਮ
1: Become a real winner by advertising your products and services with a memorable campaign here on Bradford Asian Radio. Radio advertising's ear-catching, affordable and effective. It's the ideal way to get your business noticed. So find out more today. For details, click on bradfordasianradio.co.uk or call 01274 306677. Send money worldwide with Western Union. Send money your way to bank accounts, mobile wallets or for a cash pickup. Visit participating post offices, Eurochange and other retail partner locations. Prefer to send money online? Enjoy zero transfer fee on your first online transfer to a bank account or mobile wallet. Western Union makes money from currency exchange. Additional third-party charges may apply. Western Union Payment Services GB Limited, a UK company authorized by the UK Financial Conduct Authority.
2: दूल्हे का सेहरा सुहाना लगता है।
3: अरे दुल्हा जब शेरवानी मिलान दुल्हा हाउस की पहनेगा तो सब कुछ ही सुहाना लगेगा। मिलान की शेरवानी, शलवार कमीज, वेस्ट कोट, प्रिंस कोट सिर्फ 3 दिन में ऑर्डर पर तैयार किए जाते हैं। मर्दाना मलबूसात का ब्रेडफोर्ड का मुनफरिद मरकज, जिनके लिबास आम से दुल्हे को शहजादा बना दे।
4: मिलान दुल्हा हाउस, 8183 व्हाइट एबे रोड, ब्रेडफोर्ड, BDH8DR, टेलीफोन 07885428349, अदर ब्रांच मुगल एम्पोरियम, 1304 लीड्स रोड, ब्रेडफोर्ड 3।
3: सुनिए, जैसा भाभी ने कारपेट डलवाया है हम भी बिल्कुल वैसा ही डलवाएंगे।
4: तुम्हें पता है भाभी ने वो भी कारपेट्स के स्पेशल ऑफर का फायदा उठाया है, जहां कारपेट्स फ्रॉम ओनली 299 पर स्क्वायर यार्ड, दीवान बेड्स फ्रॉम ओनली 99 पाउंड्स।
3: खूबसूरत कारपेट्स, लैमिनेट, लाइनो और वो भी फ्री मेजरिंग, फ्री कोटिंग और फ्री डिलीवरी के साथ। बॉबीज कारपेट्स, लिस्टेड डायरेक्ट ट्रैफिक लाइट्स, ओल्ड मिस्टर वैल्यू बिल्डिंग, BD3ADN। बॉबी आइए, भाभी लाइए और दीदा जेब कारपेट से घर सजाइए। नंबर मिलाइए 07414260078।
5: रवायती खानों से हटकर आज किसी नई जगह जाने को जी चाह रहा है
6: तो खुलकर क्यों नहीं कहती कि आज पल्स जाने का इरादा है।
5: जी हाँ, पल्स, जहाँ फिश एंड चिप्स, बर्गर्स, फुल इंग्लिश ब्रेकफास्ट, फ्रेश केक्स एंड मैक्रूम्स,
6: और इसके साथ साथ खूबसूरत माहौल में लाइव पियानो से लुत्फ उठाइए। आज ही तशरीफ लाइए, ओपन 7 डेज, पल्स, सी रूम, 46 रूली एवेन्यू, ब्रेडफोर्ड, BD6 1DA, फोन 01274306567, बिहाइंड शेल पेट्रोल स्टेशन।
3: अरे सुनते हैं, अगली बार खाने का एहतमाम ऐसा करना है कि वाह वाह ही हो जाए।
4: ऐसा उम्दा, लजीज और मजेदार खाना तो ब्रेडफुट में सिर्फ अवार्ड याफ्ता मंगला केटरिंग वाले ही बनाते हैं।
3: मंगनी, सालगिरह, शादी ब्याह या किसी भी मौका के लिए ऐसे खाने के खाना खाने वाला पूछे कि खाना कहां से बनवाया है,
4: और खुशबू, लज्जत और जायका खुद गए कि मंगला केटरिंग से आया है।
3: मंगला केटरिंग, 77 Athington Street, ब्राडफोर्ड, BD8ATY,
4: टेलीफोन 01274731555, मंगला केटरिंग सर्विसेज .UK।
3: शादी आ गई है सर पर और कोई फोटोग्राफर नहीं है घर पर।
4: लगता है आपने AsianWeddingsUK.com का नाम नहीं सुना, जो आपकी शादी के चलते फिरते हसीन लम्हात हमेशा के लिए फोटोज और वीडियोस के जरिए महफूज करते हैं और फिल्म ऐसी बनाते हैं दूल्हा दुल्हन जैसी चाहते हैं।
3: डिजिटल क्वालिटी, तेज और दोस्ताना सर्विस, मेल और फीमेल फोटोग्राफर्स,
4: जिंदगी के यादगार दिन को यादगार तरीन बनवाइए।
3: आज ही मुबीन का नंबर मिलाइए
4: 07548419678।
3: AsianWeddingsUK.com, जिनकी आम सी फिल्म भी बॉलीवुड से नहीं।
7: To promote your business on Bradford Asian Radio, please call our sales team on 01274 306677 or 07800 599 563. Bradford Asian Radio, your sales multiplier. Bradford Asian Radio, the world's local radio.

ਨੇ ਬਤਾਇਆ ਕਿ ਪ੍ਰੀਤੋ ਸਾਡੇ ਨਾਲ ਵਿਆਹ ਕਰ ਲਿਆ। ਕਿਆ ਕਹਿੰਦੇ ਕਿ ਰਾਗੂ ਕਾ ਵੋ ਬੇੜਾ ਗਰਕ ਕੀਆ ਇਹਨੂੰ ਨੇ, ਲੋਗੋਂ ਕੋ ਹੰਸਾ ਹੰਸਾ ਕੇ ਇਹਨੂੰ ਨੇ ਮਾਰਾ। ਐਂਡ ਪੇ ਬਿਲਕੁਲ ਗਾਇਕੀ ਕੇ ਅੰਦਾਜ਼ ਮੇਂ ਕਹਿਣ ਲੱਗੇ ਕਿ ਹੁਣ ਬਾਰਿਸ਼ ਆ ਗਈ ਹੈ ਅਤੇ ਤੁਹਾਡੀਆਂ ਕਾਰਾਂ ਵੀ ਬੜੀਆਂ ਦੂਰ ਹਨ, ਅਤੇ ਮੈਨੇਜਮੈਂਟ ਨੂੰ ਕਹਾਂਗਾ ਕਿ ਇਸ ਤਰ੍ਹਾਂ ਕਰੋ ਕਿ ਸਾਰਿਆਂ ਵਾਸਤੇ ਇੱਥੇ ਬਿਸਤਰ ਲਵਾ ਦਿਉ, ਬੈਡਿੰਗ ਦਾ ਇੰਤਜ਼ਾਮ ਕਰ ਦਿਉ। ਔਰ ਐਂਡ ਪੇ ਥੋੜ੍ਹੀ ਸੀ ਪੋਠਵਾਰੀ ਵੀ ਬੋਲ ਕੇ ਗਏ ਹੈ, ਲੋਗੋਂ ਕੋ ਹੰਸਾ ਕੇ ਗਏ ਹੈ। ਜੀ ਹਮਾਰੇ ਅੱਛੇ ਫਨਕਾਰ